ਉਤਾਰ ਕਾਸੇ ਦਸਖਤ ਕਾ ਪਾਤ ਸਿਆਹੀ ਦਸਵੇਂ ਅਕਾਲ ਗੁਰ ਕੀ ਰਚਾਮਨੇ ਸਰਬ ਲੋ ਦੀ ਰਚਾਮਨੇ ਸਰਬਕਾਲ ਜੀ ਦੀ ਰਚਾਮਨੇ ਸਰਬ ਲੋ ਜੀ ਦੀ ਸਦਾ ਰੱਛਾ ਹਮਨੇ ਬਣਤਨ ਮਈ ਜਲ ਤਲ ਮਹਾਨ ਜਹ ਤਹ ਪ੍ਰਸੂ ਪ੍ਰਣਾ ਨਿਧਾਨ ਜਗਮਗ ਤੇਜ ਪੁਰਨ

0: ਵਿੱਚ ਸਤਿਗੁਰ ਹੈ ਪ੍ਰਭੂ ਬਿਨ ਵਚਨਾਂ ਕੋ ਚਰਨ ਲਾਗੇ ਵਾਜਿਆ ਨਾ
1: ਸਲੋਕ ਪਵਣ ਗੁਰੂ ਪਾਲੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਏ ਦਾਈ ਦਾਇਆ ਕੇ ਲੈ ਸਗਲ ਜਗਤ।

ਸਰਦਾਰ ਸੰਦੀਪ ਸਿੰਘ ਸ਼ੰਕਰ ਸਿੰਘ ਜੀ ਗਾੜੀ ਵਾਲੇ 1100 ਰੁਪਏ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸੋਹਣੇ ਸੰਜੋਗਾਂ ਲਈ ਮਨਦੀਪ ਸਿੰਘ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਕਾਰਜ ਰਾਸ ਕਰਨੇ ਗਗਨਦੀਪ ਕਾਰ ਸਰਬਜੀਤ ਕਾਰ ਜੀ 500 ਰੁਪਏ ਆਦਰ ਕਰਦੇ ਰੁਪਿੰਦਰ ਕਾਰ ਜੀ ਕਾਕੀ ਮਨਪ੍ਰੀਤ ਕਾਰ ਕਵਲਜੀਤ ਸਿੰਘ ਜੀ ਮੋਦੀ ਜਨਮ ਦਿਨ ਦੇ ਖੁਸ਼ੀਆਂ ਵਜੋਂ ਮਾਇਆ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸਰਦਾਰ ਰੋਸ਼ਨ ਸਿੰਘ ਹੀਰਾ ਸਿੰਘ ਜੀ ਤ੍ਰਿਪਟ ਵਾਲੇ ਲੰਗਰਾਂ ਲਈ ਮਾਇਆ ਆਦਰ ਕਰਦੇ ਨਿਰਮਲ ਕਿਸ਼ੋਰ ਜੀ ਮੰਜੁਲੀ ਪਨੇਸਰ ਸਰਦਾਰ ਅਵਤਾਰ ਸਿੰਘ ਪਨੇਸਰ ਪਰਿਵਾਰਾਂ ਵੱਲੋਂ ਮਾਇਆ ਆਦਰ ਹੋਈ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਜੈਦੇਵ ਸਿੰਘ ਗੁਰਪ੍ਰਤਾਪ ਸਿੰਘ ਜੀ ਰਾਗੀ ਲੰਗਰਾਂ ਲਈ 200 ਰੁਪਏ ਆਦਰ ਕਰਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਸ਼ਮਸ਼ੇਰ ਸਿੰਘ ਹਾਂਡਾ ਪਟਿਆਲੇ ਤੋਂ ਗੁਰਵੀਰ ਸਿੰਘ ਜੀ ਹੋਰ ਸਮੂਹ ਸੰਗਤਾਂ ਵੱਲੋਂ ਲੰਗਰਾਂ ਲਈ ਬੇਨਤ ਮਾਇਆ ਆਦਰ ਹੋਈ ਪਾਤਸ਼ਾਹ ਕਿਰਪਾ ਕਰਨੀ ਸੇਵਕਾਂ ਦੀ ਸੇਵਾ ਥਾਜ ਪਾਵਣੀ ਅੰਗ ਸੰਗ ਸਾਇਓ ਨਾ ਚੜ੍ਹਦੀ ਕਲਾ ਬਖਸ਼ਣੀ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਬੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਊਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ ਸਾਧ ਸੰਗਤ ਜੀਓ, ਅੱਜ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਪਹਿਲੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 5 ਰੁਪਏ ਜਮ੍ਹਾਂ ਕਰਾਉਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ 25 ਰੁਪਏ ਤਨਖਾਹ ਜਮ੍ਹਾਂ ਕਰਾ ਕੇ, ਸਾਰੇ ਅੰਮ੍ਰਿਤ ਅਬਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛਹਿਰੇ

ਸੱਚੇ ਪਾਤਸ਼ਾਹ ਜੀ ਮਹਾਰਾਜ।

ਕਰਨ ਛਕਿਆ ਧਰਮ ਹਿਤ ਸੀਸ ਦਿੱਤੇ ਸਿੱਖੀ ਸਦਕ ਨਿਆਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਹਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੈਨ ਜੁਗਤ ਤਖਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ

ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਮੂਕ ਉਚਰੈ ਸ਼ਾਸਤਰ ਖਟ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਰਬੱਤ ਮਾਈ ਭਾਈ ਅਤਿਅੰਤ ਭਾਗਸ਼ਾਲੀ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਹਾਂ। ਤਖਤ ਸੱਚਖੰਡ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਦੀ ਪਾਵਨ ਪਵਿੱਤਰ ਧਰਤੀ 'ਤੇ ਨਤਮਸਤਕ ਹੋ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਦਰਸ਼ਨ ਬਖਸ਼ਿਸ਼ ਕੀਤੇ, ਉਪਰੰਤ ਗੁਰਬਾਣੀ ਨਿਤਨੇਮ ਆਸਾ ਜੀ ਕੀ ਵਾਰ ਦੇ ਕੀਰਤਨ ਰਾਗੀ ਸਿੰਘਾਂ ਦੇ ਪਾਸੋਂ ਸਰਵਣ ਕੀਤੇ ਹਨ। ਆਪਣੇ ਜੀਵਨ ਨੂੰ ਸਫਲ ਕਰ ਰਹੇ ਹਾਂ। ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਬਚਨ ਕਰਦੇ ਨੇ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਜੋ ਕਲਯੁਗ ਦੇ ਸਮੇਂ ਦੇ ਵਿੱਚ ਗੁਰਬਾਣੀ ਦੇ ਕੀਰਤਨ ਨੂੰ ਪ੍ਰਧਾਨ ਮੰਨਿਆ ਗਿਆ ਹੈ, ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਅਰਦਾਸ ਬੇਨਤੀ ਹੋਈ ਆ, ਹੁਕਮਨਾਮੇ ਸਭ ਹੋਏ ਨੇ। ਜੋ ਤਖਤ ਸੱਚਖੰਡ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਰੋਜ਼ਾਨਾ ਹੀ ਆਪਾਂ ਸਰਵਣ ਕਰਦੇ ਹਾਂ, ਸੋ ਗੁਰਮੁਖ ਪਿਆਰਿਓ, ਜਿੱਥੇ ਗੁਰੂ ਦਾ ਸਿੱਖ ਬਾਣੀ ਪੜ੍ਹਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਪੜ੍ਹਨ ਦਾ ਹੁਕਮ ਕੀਤਾ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਨਿਤ ਉੱਠ ਗਾਵਹੋ ਪ੍ਰਭ ਕੀ ਬਾਣੀ, ਆਠ ਪਹਿਰ ਹਰ ਸਿਮਰਹੁ ਪ੍ਰਾਣੀ। ਨਿਤ ਸਤਿਗੁਰਾਂ ਦੀ ਬਾਣੀ ਪੜ੍ਹਨੀ ਹੈ, ਅੱਠੇ ਪਹਿਰ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ। ਉੱਥੇ ਨਾਲ ਸਤ ਸੰਗਤ ਦੇ ਵਿੱਚ ਆ ਕਰਕੇ ਬੈਠ ਕੇ ਗੁਰਬਾਣੀ ਦੀ ਕਥਾ ਵਿਚਾਰ ਵੀ ਸੁਣਨੀ ਹੈ, ਕਿਉਂਕਿ ਸਤ ਸੰਗਤ ਦੇ ਵਿੱਚ ਆ ਕਰਕੇ ਬੈਠਣ ਦਾ ਬਹੁਤ ਵੱਡਾ ਲਾਹਾ ਮਿਲਦਾ ਹੈ, ਲਾਭ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਹਨ, ਖੋਜਤ ਖੋਜਤ ਸੁਣੀ ਹੈ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਕਿ ਸਤਸੰਗਤ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ। ਸੰਗ ਨਾਮ ਇਕੱਠ ਦਾ ਹੈ, ਇਕੱਠ ਬਹੁਤ ਵੱਡੇ ਹੁੰਦੇ ਨੇ ਪਰ ਉਹਨਾਂ ਨੂੰ ਸਤਸੰਗਤ ਨਹੀਂ ਕਿਹਾ ਜਾਂਦਾ। ਇੱਕ ਹੁੰਦੀ ਆ ਸਾਧ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕਰਕੇ ਜੁੜ ਕੇ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਗਾਉਣੇ। ਇੱਕ ਹੁੰਦੀ ਆ ਸਤ ਸੰਗਤ, ਸਤ ਸੰਗਤ ਤੋਂ ਭਾਵ ਜਿੱਥੇ ਸੱਚੇ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਗੱਲ ਹੋਵੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਗੱਲ ਹੋਵੇ, ਸਤਿਗੁਰਾਂ ਜੀ ਦੀ ਬਾਣੀ ਦੀ ਗੱਲ ਹੋਵੇ। ਸਤਿਗੁਰੂ ਜੀ ਪਾਵਨ ਗੁਰਬਾਣੀ ਦੇ ਅੰਦਰ ਵਚਨ ਕਰਦੇ ਨੇ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ। ਜਿੱਥੇ ਇੱਕ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਨੇ ਉਹਨੂੰ ਸਤਸੰਗਤ ਕਿਹਾ ਜਾਂਦਾ ਹੈ। ਇੱਕ ਹੁੰਦੀ ਆ ਕੁਸੰਗਤ, ਕੁਸੰਗਤ ਉਹ ਹੁੰਦੀ ਆ ਜਿਹੜੀ ਸਾਨੂੰ ਸਤਿਗੁਰੂ ਜੀ ਦੇ ਨਾਲੋਂ ਤੋੜ ਦਿੰਦੀ ਹੈ। ਸੋ ਕੁਸੰਗਤ ਤੋਂ ਬਚ ਕੇ ਰਹਿਣਾ ਹੈ, ਗੁਰਸਿੱਖ ਨੇ ਸਤਸੰਗਤ ਕਰਨੀ ਹੈ। ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਵਚਨ ਕਰਦੇ ਨੇ, ਗੁਰਮੁਖ ਪਿਆਰਿਓ, ਜਿਹੜੀ ਸੰਗਤ ਹੈ ਇਹ ਸਭ ਤੋਂ ਸ੍ਰੇਸ਼ਟ ਕਰਮ ਹੈ, ਸਿਰ ਕਰਮਣ ਕੈ ਕਰਮਾ, ਸਭ ਤੋਂ ਸ਼੍ਰੋਮਣੀ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਸੰਗਤ ਕਰਨੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ, ਬਾਣੀ ਪੜ੍ਹਨੀ ਸੁਣਨੀ, ਇਹਦਾ ਬਹੁਤ ਵੱਡਾ ਮਹਾਤਮ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪਣੇ ਕਵਿਤ ਸਵਈਆਂ ਦੇ ਵਿੱਚ ਇੱਕ ਬਚਨ ਕਰਦੇ ਹਨ, ਉਹ ਕਹਿੰਦੇ, ਜੈਸੇ ਬੋਝ ਭਰੀ ਨਾਵ ਅੰਗੁਰੀ ਦੇ ਬਾਹਰ ਹੋਏ, ਪਾਰ ਪਰੈ ਪੂਰ ਸਭੈ ਕੁਸਲ ਵਿਹਾਤ ਹੈ। ਨਾਵ ਕਹਿੰਦੇ ਨੇ ਕਿਸ਼ਤੀ ਨੂੰ, ਬੇੜੀ ਨੂੰ। ਕਹਿੰਦੇ ਜਿਵੇਂ ਜਿਹੜੀ ਬੇੜੀ ਹੁੰਦੀ ਆ ਉਹ ਪਾਣੀ ਦੇ ਵਿੱਚ ਹੁੰਦੀ ਆ, ਅਤੇ ਉਹਦੇ ਵਿੱਚ ਕਿੰਨੀਆਂ ਸਵਾਰੀਆਂ ਹੁੰਦੀਆਂ ਨੇ, ਸਵਾਰ ਹੋਏ ਲੋਕ ਜਿਹੜੇ ਹੁੰਦੇ ਨੇ। ਬੇੜੀ ਭਰੀ ਹੁੰਦੀ ਆ ਪਰ ਸਿਰਫ ਜਦੋਂ ਪਾਣੀ ਦੇ ਵਿੱਚ ਚੱਲਦੀ ਹੈ ਉਹ ਦੋ ਉਂਗਲਾਂ ਪਾਣੀ ਤੋਂ ਬਾਹਰ ਹੁੰਦੀ ਹੈ, ਅਤੇ ਉਹ ਦੋ ਉਂਗਲਾਂ ਪਾਣੀ ਤੋਂ ਬਾਹਰ ਰਹਿਣ ਕਰਕੇ ਜਿਹੜੇ ਸਾਰੇ ਮੁਸਾਫਰ ਹੁੰਦੇ ਨੇ ਉਹਨਾਂ ਨੂੰ ਸਹੀ ਟਿਕਾਣੇ 'ਤੇ ਪਹੁੰਚਾ ਦਿੰਦੀ ਆ, ਅਤੇ ਉਹ ਸਹੀ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਜਾਂਦੇ ਹਨ। ਫਿਰ ਦੂਜੀ ਉਹਨਾਂ ਨੇ ਉਦਾਹਰਣ ਦਿੱਤੀ ਆ, ਜੈਸੇ ਏਕਾ ਹਾਰੀ ਏਕ ਘਰੀ ਪਾਕ ਸਾਲ ਬੈਠ, ਭੋਜਨ ਕੈ ਵਿੰਜਨਾਂਦ ਸਵਾਦ ਕੈ ਅਗਾਤ ਹੈ। ਜਿਵੇਂ ਕਹਿੰਦੇ ਇੱਕ ਘੜੀ ਰਸੋਈ ਦੇ ਵਿੱਚ ਬੈਠ ਕੇ ਕੋਈ ਪ੍ਰਸ਼ਾਦਾ ਜਦੋਂ ਸਕਦੇ ਹਾਂ ਉਹਨੂੰ ਸਮਾਂ ਬਹੁਤ ਥੋੜ੍ਹਾ ਲੱਗਦਾ ਹੈ, ਅਤੇ ਭੋਜਨ ਜਿਹੜੇ ਸਵਾਦਿਸ਼ਟ ਬਣੇ ਹੁੰਦੇ ਨੇ ਅਤੇ ਉਹ ਥੋੜ੍ਹਾ ਜਿਹਾ ਸਮਾਂ ਬੈਠ ਕੇ ਜਦੋਂ ਭੋਜਨ ਸਕਦੇ ਹਾਂ ਅਤੇ ਮਨੁੱਖ ਰੱਜ ਜਾਂਦਾ ਹੈ। ਅਤੇ ਇੱਕ ਹੋਰ ਉਦਾਹਰਣ ਦਿੱਤੇ ਨੇ, ਕਹਿੰਦੇ ਜੈਸੇ, ਕਹਿੰਦੇ ਕੋਈ ਰਾਜੇ ਦੇ ਜੈਸੇ ਰਾਜ ਦੁਆਰ ਜਾਏ, ਕਰਤ ਜੁਹਾਰ ਜਨ ਇਹ ਕਰੀ ਦੇਸ ਭੋਗਤਾ ਹੋਏ ਖਾਤ ਹੈ। ਕਹਿੰਦੇ ਕੋਈ ਥੋੜ੍ਹਾ ਜਿਹਾ ਸਮਾਂ ਜਾ ਕੇ ਰਾਜੇ ਦੇ ਦੁਆਰ 'ਤੇ ਜਾ ਕੇ ਰਾਜੇ ਦੀ ਕੋਈ ਸਿਫਤ ਕਰਦਾ ਹੈ, ਅਤੇ ਜਦੋਂ ਰਾਜੇ ਦੀ ਸਿਫਤ ਕਰਦਾ ਹੈ ਅਤੇ ਰਾਜਾ ਖੁਸ਼ ਹੋ ਕੇ ਉਹਨੂੰ ਕੁਝ ਦੇ ਦਿੰਦਾ ਹੈ, ਕੋਈ ਮਾਇਆ ਦੇ ਦਿੰਦਾ ਹੈ ਜਾਂ ਕੋਈ ਜੰਗੀਰ ਦੇ ਦਿੰਦਾ ਹੈ, ਅਤੇ ਫਿਰ ਉਹ ਬਹੁਤ ਲੰਮਾ ਸਮਾਂ ਸੁੱਖ ਭੋਗਦਾ ਹੈ। ਕਹਿੰਦੇ ਇਸੇ ਪ੍ਰਕਾਰ ਆਠ ਹੀ ਪਹਿਰ ਸਾਠ ਘਰੀ ਜੋ ਮੈਂ ਏਕ ਘਰੀ, ਸਾਧ ਸਮਾਗਮ ਕਰੈ ਕੁਸਲ ਵਿਹਾ, ਸਾਧ ਸਮਾਗਮ ਕਰੈ ਨਿਜ ਘਰ ਜਾਤ ਹੈ। ਕਹਿੰਦੇ ਜਿਵੇਂ ਅੱਠਾਂ ਪਹਿਰਾਂ ਦੇ ਵਿੱਚ ਸੱਠ ਘੜੀਆਂ ਜਿਹੜੀਆਂ ਹੁੰਦੀਆਂ ਨੇ, ਸੱਠ ਘੜੀਆਂ ਦੇ ਵਿੱਚੋਂ ਜੇ ਕਹਿੰਦੇ ਇੱਕ ਘੜੀ ਕੋਈ ਸਤਸੰਗ ਦੇ ਵਿੱਚ ਆ ਕਰਕੇ ਉਸ ਪਰਮਾਤਮਾ ਪਰਮੇਸ਼ੁਰ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ, ਸਾਧ ਸਮਾਗਮ ਕਰੈ ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ, ਗੁਰੂ ਦੀ ਸੰਗਤ ਕਰਦਾ ਹੈ, ਗੁਰੂ ਦੀ ਹਜ਼ੂਰੀ ਵਿੱਚ ਆ ਕਰਕੇ ਬੈਠਦਾ ਹੈ, ਅਤੇ ਨਿਜ ਘਰ ਜਾਤ ਹੈ, ਕਹਿੰਦੇ ਉਹਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ, ਅਤੇ ਉਹ ਪਰਮਾਤਮਾ ਦੇ ਘਰ ਦੇ ਵਿੱਚ ਪਹੁੰਚ ਜਾਂਦਾ ਹੈ, ਉਹਨੂੰ ਮੁਕਤੀ ਮਿਲ ਜਾਂਦੀ ਹੈ। ਇਸ ਕਰਕੇ ਗੁਰਮੁਖ ਪਿਆਰਿਓ ਸਤਸੰਗਤ ਜਿਹੜੀ ਹੈ ਉਹ ਹਰ ਇੱਕ ਗੁਰਸਿੱਖ ਨੂੰ ਕਰਨੀ ਚਾਹੀਦੀ ਹੈ। ਵੱਡਿਆਂ ਭਾਗਾਂ ਦੇ ਨਾਲ ਹੀ ਸਤਸੰਗਤ ਜਿਹੜੀ ਆ, ਗੁਰੂ ਦੀ ਹਜ਼ੂਰੀ ਆ, ਉਹ ਪ੍ਰਾਪਤ ਹੁੰਦੀ ਹੈ ਗੁਰਸਿੱਖ ਨੂੰ ਰੋਜ਼ਾਨਾ, ਕਿਉਂਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖ ਦੀ ਪਰਿਭਾਸ਼ਾ ਦੱਸੀ ਆ ਸਿੱਖ ਦੀ। ਗੁਰੂ ਜੀ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਜਿਹੜਾ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲੇ ਉੱਠ ਕੇ ਇਸਨਾਨ ਕਰਦਾ ਹੈ, ਨਿਤਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਸਤਸੰਗਤ ਦੇ ਵਿੱਚ ਜਾਂਦਾ ਹੈ। ਅਤੇ ਗੁਰਸਿੱਖ ਨੂੰ ਸਤਸੰਗਤ ਕਰਨੀ ਚਾਹੀਦੀ ਹੈ, ਅਤੇ ਜਿਹੜਾ ਗੁਰੂ ਦਾ ਪਿਆਰਾ ਸਤਸੰਗ ਕਰਦਾ ਹੈ ਉਹਦਾ ਜੀਵਨ ਵੀ ਮਹਾਨ ਬਣ ਜਾਂਦਾ ਹੈ, ਕਿਉਂਕਿ ਸਤਸੰਗਤ ਦੇ ਵਿੱਚ ਆ ਕਰਕੇ ਅਸੀਂ ਗੁਰਬਾਣੀ ਕਥਾ ਵਿਚਾਰ ਸਰਵਣ ਕਰਦੇ ਹਾਂ। ਜਿਹੜੀ ਗੁਰਬਾਣੀ ਦੀ ਕਥਾ ਹੈ ਇਹਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜੀ ਕਥਾ ਹੈ ਇਹ ਸਾਡੇ ਅੰਦਰ ਦੀ ਮੈਲ ਲਾਹ ਦਿੰਦੀ ਹੈ, ਸੁਣ ਹਰ ਕਥਾ ਉਤਾਰੀ ਮੈਲ, ਅਤੇ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਜਿਹੜੀ ਆ ਉਹ ਸਾਡੇ ਮਨ ਦੀ ਮੈਲ ਲਾਉਂਦੀ ਹੈ। ਜਿੱਥੇ ਅਸੀਂ ਗੁਰਬਾਣੀ ਪੜ੍ਹਦੇ ਹਾਂ ਉੱਥੇ ਨਾਲ ਗੁਰਬਾਣੀ ਦੀ ਵਿਚਾਰ ਕਰਨੀ, ਇਹ ਹਰ ਇੱਕ ਗੁਰਸਿੱਖ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਵਚਨ ਕਰਦੇ ਨੇ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਅਨ ਪਸ਼ੂ ਢੋਰ ਗਾਵਾਰ। ਜਿਹੜੇ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ, ਗੁਰਬਾਣੀ ਨੂੰ ਸਮਝਦੇ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਉਹ ਪਸ਼ੂਆਂ ਦੀ ਨਿਆਈ ਹਨ। ਇਸ ਕਰਕੇ ਗੁਰਮੁਖ ਪਿਆਰੋ, ਜਿੱਥੇ ਅਸੀਂ ਬਾਣੀ ਪੜ੍ਹਨੀ ਆ, ਬਹੁਤ ਚੰਗੀ ਗੱਲ ਆ ਜਿਹੜੇ ਗੁਰਬਾਣੀ ਪੜ੍ਹਦੇ ਨੇ, ਨਿੱਤ ਜਾਪ ਕਰਦੇ ਨੇ, ਕਿਉਂਕਿ ਗੁਰੂ ਦਾ ਸਾਨੂੰ ਹੁਕਮ ਹੈ ਨਿਤਨੇਮ ਕਰਨਾ। ਜਿੱਥੇ ਅਸੀਂ ਨਿਤਨੇਮ ਕਰਦੇ ਹਾਂ ਉੱਥੇ ਬਾਣੀ ਦੀ ਵਿਚਾਰ ਵੀ ਜ਼ਰੂਰੀ ਆ, ਅਤੇ ਵਿਚਾਰ ਦੁਆਰਾ ਦਰਸ਼ਨ ਕਰਨਾ ਗੁਰਮੁਖ ਪਿਆਰੇ ਗੁਰੂ ਦਾ ਉਹ ਵੀ ਬਹੁਤ ਜ਼ਰੂਰੀ ਆ, ਅਤੇ ਉਹਦੇ ਨਾਲ ਸਾਡਾ ਜੀਵਨ ਮਹਾਨ ਬਣਦਾ ਹੈ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ। ਸਤਿਗੁਰੂ ਜੀ ਕਹਿੰਦੇ ਤੂੰ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਹੈ, ਢੰਗ ਹੈ, ਉਹ ਗੁਰੂ ਤੋਂ ਸਿੱਖ। ਅਤੇ ਗੁਰਮੁਖ ਪਿਆਰੇ ਕਿਵੇਂ ਸਿੱਖਾਂਗੇ ਜਦੋਂ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਰਾਂਗੇ। ਪਾਤਸ਼ਾਹ ਜੀ ਕਹਿੰਦੇ ਗੁਰ ਮਿਲ ਚੱਜ ਆਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ, ਅਤੇ ਤੈਨੂੰ ਜ਼ਿੰਦਗੀ ਦੇ ਵਿੱਚ ਕਦੇ ਤੂੰ ਦੁਖੀ ਨਹੀਂ ਹੋਵੇਂਗਾ ਜੇ ਤੂੰ ਗੁਰੂ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜੇਗਾ, ਗੁਰੂ ਦੀ ਬਾਣੀ ਦੀ ਵਿਚਾਰ ਕਰੇਗਾ ਅਤੇ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਜਿਉਵੇਂਗਾ, ਤੈਨੂੰ ਕਦੇ ਵੀ ਦੁੱਖ ਨਹੀਂ ਲੱਗੇਗਾ। ਇਸ ਕਰਕੇ ਉਹ ਭਾਗਾਂ ਵਾਲੇ ਹਨ ਜਿਹੜੇ ਗੁਰਬਾਣੀ ਦੀ ਕਥਾ ਨੂੰ ਸੁਣਦੇ ਨੇ। ਪਾਤਸ਼ਾਹ ਜੀ ਦੇ ਪਾਵਨ ਬਚਨ ਸਭ ਤੋਂ ਉੱਤਮ ਹਰ ਕੀ ਕਥਾ, ਇਹ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ ਗੁਰਬਾਣੀ ਦੀ ਜਿਹੜੀ ਕਥਾ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਅਤੇ ਗੁਰਮੁਖ ਪਿਆਰਿਓ, ਗੁਰਬਾਣੀ ਰੂਪ ਨਾਮ ਅਤੇ ਗੁਰਬਾਣੀ ਦੀ ਕਥਾ ਜਦੋਂ ਸੁਣਦੇ ਹਾਂ ਤਾਂ ਇਹ ਸਾਡੇ ਅੰਦਰੋਂ ਜਿਹੜੇ ਦੁੱਖ ਨੇ, ਜਿਹੜੇ ਵੱਡੇ ਦੁੱਖ ਨੇ, ਜਿਨ੍ਹਾਂ ਦਾ ਕੋਈ ਡਾਕਟਰ ਵੈਦ ਹਕੀਮ ਇਲਾਜ ਨਹੀਂ ਕਰ ਸਕਦਾ, ਅਤੇ ਗੁਰਬਾਣੀ ਜਿਹੜੀ ਆ ਉਹ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਉਹ ਦੁੱਖਾਂ ਦਾ ਇਲਾਜ ਕਰਦੀ ਹੈ। ਸੋ ਆਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਆ। ਆਓ ਰਲ ਮਿਲ ਕਰਕੇ ਸਰਵਣ ਕਰਨਾ ਕਰੀਏ। ਇੱਕ ਵਾਰੀ ਆਖੋ ਜੀ।

ਪਾਤਸ਼ਾਹ ਮਹਾਰਾਜ ਜੀ ਮਲਾਰ ਰਾਗ ਦੇ ਅੰਦਰ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਕਲਯੁਗੀ ਜੀਵਾਂ ਨੂੰ ਅੱਜ ਇਸ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼

0: ਦੇ ਕਰਕੇ ਐਗਜੈਂਪਲਾਂ ਦੇ ਕਰਕੇ ਸਮਝਾਉਂਦੇ ਨੇ। ਮਨੁੱਖ ਨੂੰ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ 84 ਲੱਖ ਜੂਨਾਂ ਦਾ ਸਰਦਾਰ ਕਿਹਾ ਹੈ। ਮਨੁੱਖ ਭਾਵੇਂ 84 ਲੱਖ ਜੂਨਾਂ ਦਾ ਸਰਦਾਰ ਹੈ, ਪਰ ਇਸ ਮਨੁੱਖ ਨੂੰ ਸਮਝਾਉਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿੰਨੇ ਜਾਨਵਰਾਂ ਦੀਆਂ, ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਵੀ ਇਹ ਭਾਈ, ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਇੱਕ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ ਪੂਜਣਾ। ਅਤੇ ਦੇਖੋ ਜਦੋਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਅਤੇ ਇੱਕ ਮਨੁੱਖ ਨੂੰ ਸਮਝਾਉਣ ਵਾਸਤੇ ਇੱਕ ਕੁੱਤੇ ਦੀ ਉਦਾਹਰਨ ਦੇ ਕੇ 9ਵੇਂ ਪਾਤਸ਼ਾਹ ਜੀ ਕਹਿ ਰਹੇ ਨੇ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਦੇਖੋ ਕੁੱਤਾ ਜਿਹੜਾ ਹੈ ਮਾਲਕ ਦਾ ਰੱਖਿਆ ਹੁੰਦਾ ਹੈ, ਉਹ ਕਦੇ ਵੀ ਜੇ ਮਾਲਕ ਉਹਨੂੰ ਕੁੱਟੇ ਮਾਰੇ, ਕੁੱਤੇ ਨੂੰ ਮਾਲਕ ਕਦੇ ਵੀ ਆਪਣੇ ਕੁੱਤਾ ਜਿਹੜਾ ਹੈ ਉਹ ਆਪਣੇ ਮਾਲਕ ਦਾ ਦਰ ਛੱਡ ਕੇ ਕਿਸੇ ਦੂਜੇ ਦੇ ਦਰ 'ਤੇ ਨਹੀਂ ਜਾਂਦਾ। ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਕਦੇ ਵੀ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਮਹਾਰਾਜ ਕਹਿੰਦੇ ਨਾਨਕ ਇਹ ਵਿਧ ਹਰ ਭਜੋ, ਕਹਿੰਦੇ ਭਾਈ ਤੂੰ ਵੀ ਇਸ ਵਿਧੀ ਨੂੰ ਅਪਣਾ ਲੈਣਾ ਕਰ, ਇੱਕ ਮਨ ਹੋਏ ਇੱਕ ਚਿੱਤ, ਤੂੰ ਵੀ ਇੱਕ ਮਨ ਇੱਕ ਚਿੱਤ ਹੋ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦਰ ਦੇ ਨਾਲ ਜੁੜਨਾ ਕਰ, ਅਤੇ ਆਪਾਂ ਨੂੰ ਕਲਯੁਗੀ ਜੀਵਾਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ, ਚਾਤ੍ਰਿਕ ਮੀਨ ਜਲ ਹੀ ਤੇ ਸੁੱਖ ਪਾਵ ਹੈ। ਕਹਿੰਦੇ ਚਾਤ੍ਰਿਕ ਜਿਹੜਾ ਪਪੀਹਾ ਹੈ, ਪਪੀਹਾ ਗੁਰਮੁਖ ਪਿਆਰੋ ਉਦਾਹਰਨ ਦਿੰਦੇ ਨੇ ਪਪੀਹੇ ਦੀ, ਦੂਜੀ ਉਦਾਹਰਨ ਦਿੰਦੇ ਨੇ ਮੱਛੀ ਦੀ, ਮੀਨ ਕਹਿੰਦੇ ਨੇ ਮੱਛੀ ਨੂੰ। ਕਹਿੰਦੇ ਜਿਹੜਾ ਪਪੀਹਾ ਇਹਦੇ ਆਲੇ ਦੁਆਲੇ ਜਿੰਨਾ ਮਰਜ਼ੀ ਪਾਣੀ ਪਿਆ ਹੋਵੇ ਪਰ ਇਹ ਉਹ ਪਾਣੀ ਨਹੀਂ ਪੀਂਦਾ। ਅਤੇ ਗੁਰਮੁਖ ਪਿਆਰੋ ਇਹ ਜਿਹੜਾ ਪਪੀਹਾ ਹੈ ਇਹ ਸਵਾਂਤੀ ਬੂੰਦ ਜਿਹੜੀ ਆ ਉਹਦੇ ਨਾਲ ਹੀ ਇਹਨੂੰ ਸੁੱਖ ਮਿਲਦਾ ਹੈ। ਸਵਾਂਤੀ ਬੂੰਦ ਜਿਹੜੀ ਆ, ਮਹਾਂਪੁਰਖ ਵਿਦਵਾਨ ਦੱਸਦੇ ਨੇ ਕਿ ਜਦੋਂ ਸਵਾਂਤੀ ਨਛੱਤਰ ਲੱਗਿਆ ਹੁੰਦਾ ਅਤੇ ਉਸ ਸਮੇਂ ਜਿਹੜੀ ਵਰਖਾ ਹੁੰਦੀ ਆ ਉਹਦੇ ਵਿੱਚੋਂ ਸਵਾਂਤੀ ਬੂੰਦ ਡਿੱਗਦੀ ਹੈ। ਸਵਾਂਤੀ ਬੂੰਦ ਜਿਹੜੀ ਆ ਦੇਖੋ, ਕਹਿੰਦੇ ਜੇ ਕਿਤੇ ਸਵਾਂਤੀ ਬੂੰਦ ਜਿਹੜੀ ਸਿੱਪੀ ਹੁੰਦੀ ਆ, ਸਿੱਪੀ ਵਰੀ ਕਰੜੀ ਹੁੰਦੀ ਹੈ ਅਤੇ ਉਹਨੂੰ ਜੇ ਆਪਾਂ ਹੱਥ ਦੇ ਨਾਲ ਸਿੱਪੀ ਨੂੰ ਦਬਾਵਾਂਗੇ ਉਹ ਦਬਦੀ ਨਹੀਂ, ਪਰ ਜਦੋਂ ਸਵਾਂਤੀ ਬੂੰਦ ਉਹ ਸਿੱਪੀ ਦੇ ਵਿੱਚ ਪੈ ਜਾਵੇ ਅਤੇ ਉਹੀ ਸਵਾਂਤੀ ਬੂੰਦ ਵਾਹਿਗੁਰੂ ਜਿਹੜੀ ਸਿੱਪੀ ਪਾਣੀ ਦੇ ਉੱਪਰ ਤੈਰਦੀ ਆ ਅਤੇ ਜਦੋਂ ਉਹਦੇ ਵਿੱਚ ਸਵਾਂਤੀ ਬੂੰਦ ਪੈ ਜਾਂਦੀ ਆ ਉਹਦਾ ਮੂੰਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਅਤੇ ਉਹੀ ਜਿਹੜੀ ਸਿੱਪੀ ਆ ਉਹ ਪਾਣੀ ਦੇ ਵਿੱਚ ਡੁੱਬਣੀ ਸ਼ੁਰੂ ਹੋ ਜਾਂਦੀ ਆ ਅਤੇ ਜਦੋਂ ਪਾਣੀ ਦੇ ਵਿੱਚ ਡੁੱਬ ਜਾਂਦੀ ਆ ਜਿੰਨੀ ਡੂੰਘੀ ਜਾਂਦੀ ਆ ਅਤੇ ਉਹਦੇ ਵਿੱਚੋਂ ਬਹੁਤ ਕੀਮਤੀ ਮੋਤੀ ਪੈਦਾ ਹੁੰਦਾ ਹੈ। ਸਵਾਂਤੀ ਬੂੰਦ ਜੇ ਕਿਤੇ ਹਾਥੀ ਦੇ ਮੱਥੇ 'ਤੇ ਪੈ ਜਾਵੇ ਉੱਥੋਂ ਮੋਤੀ ਪੈਦਾ ਹੁੰਦਾ ਹੈ। ਸਵਾਂਤੀ ਬੂੰਦ ਕੇਲੇ ਦੇ ਉੱਪਰ ਪੈ ਜਾਵੇ ਕਪੂਰ ਪੈਦਾ ਹੁੰਦਾ ਹੈ। ਅਤੇ ਗੁਰਮੁਖ ਪਿਆਰਿਓ ਸਵਾਂਤੀ ਬੂੰਦ ਦੇ ਨਾਲ ਹੀ ਪਪੀਹੇ ਦੀ ਪਿਆਸ ਬੁੱਝਦੀ ਹੈ। ਆਸੇ ਪਾਸੇ ਜਿੰਨਾ ਮਰਜ਼ੀ ਪਾਣੀ ਹੋਵੇ ਉਹਦੀ ਪਿਆਸ ਨਹੀਂ ਬੁੱਝਦੀ, ਕੇਵਲ ਜੇ ਪਿਆਸ ਬੁੱਝੂ ਤਾਂ ਸਵਾਂਤੀ ਬੂੰਦ ਦੇ ਨਾਲ ਹੀ ਬੁੱਝਦੀ ਹੈ। ਕਹਿੰਦੇ ਸਵਾਂਤੀ ਬੂੰਦ ਜੇ ਕਿਤੇ ਗਿੱਦੜ ਦੇ ਉੱਪਰ ਪੈ ਜਾਵੇ ਉਹ ਹਲਕ ਜਾਂਦਾ ਹੈ, ਉਹਨੂੰ ਮਾਫ਼ ਨਹੀਂ ਹੈ। ਸੋ ਗੁਰਮੁਖ ਪਿਆਰਿਓ ਸਵਾਂਤੀ ਬੂੰਦ ਜਿਹੜੀ ਆ ਉਹ ਜਦੋਂ ਸਵਾਂਤੀ ਨਛੱਤਰ ਲੱਗਿਆ ਹੁੰਦਾ ਹੈ, ਜਦੋਂ ਆਕਾਸ਼ ਦੇ ਵਿੱਚੋਂ ਸਵਾਂਤੀ ਬੂੰਦ ਡਿੱਗਦੀ ਆ ਸਿੱਧੀ, ਉਹ ਕਿਸੇ ਨਾਲ ਚੀਜ਼ ਨਾਲ ਟੱਚ ਨਹੀਂ ਹੁੰਦੀ, ਅਤੇ ਉਹ ਸਵਾਂਤੀ ਬੂੰਦ ਜਦੋਂ ਆ ਕਰਕੇ ਚਾਤ੍ਰਿਕ ਪਪੀਹੇ ਦੇ ਮੁੱਖ ਦੇ ਵਿੱਚ ਪੈਂਦੀ ਹੈ ਅਤੇ ਉਸ ਸਮੇਂ ਪਪੀਹੇ ਨੂੰ ਸ਼ਾਂਤੀ ਮਿਲਦੀ ਹੈ, ਉਹਦੀ ਪਿਆਸ ਬੁੱਝਦੀ ਹੈ। ਚਾਤ੍ਰਿਕ ਮੀਨ, ਮੀਨ ਜਿਹੜੀ ਮੱਛੀ ਆ ਉਹ ਵੀ ਪਾਣੀ ਦੇ ਵਿੱਚ ਹੀ, ਪਾਣੀ ਹੀ ਜੀਵਨ ਹੈ, ਜਲ ਦੇ ਵਿੱਚ ਰਹਿ ਕਰਕੇ ਹੀ ਉਹ ਸੁੱਖ ਮਾਣਦੀ ਹੈ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਅੱਗੇ ਉਦਾਹਰਨ ਦਿੰਦੇ ਹਨ,
1: ਸਾਰੰਗ ਸ਼ਬਦ ਸੁਹਾਈ,
0: ਤੇ ਸਾਰੰਗ ਕਹਿੰਦੇ ਨੇ ਹਿਰਨ ਨੂੰ। ਜਿਹੜਾ ਹਿਰਨ ਹੁੰਦਾ ਹੈ ਉਹ ਇੱਕ ਘੰਡੇ ਹੇੜੇ ਦਾ ਨਾਦ ਹੁੰਦਾ ਹੈ। ਘੰਡਾ ਹੇੜਾ ਮਹਾਂਪੁਰਖ ਦੱਸਦੇ ਸੀ, ਕਹਿੰਦੇ ਇੱਕ ਘੜਾ ਲੈ ਕੇ ਉਹਦੇ ਉੱਪਰ ਚਮੜਾ ਮੜਿਆ ਜਾਂਦਾ ਸੀ, ਫਿਰ ਉਹਦੇ ਵਿੱਚ ਇੱਕ ਸੁਰਾਖ ਕੀਤਾ ਜਾਂਦਾ ਸੀ। ਉਹਨੂੰ ਖੰਭ ਦੇ ਨਾਲ ਜਦੋਂ ਉਸ ਸੁਰਾਖ ਦੇ ਵਿੱਚੋਂ ਖੰਭ ਨੂੰ ਅੰਦਰ ਬਾਹਰ ਕਰਦੇ ਸੀ, ਉਹਦੇ ਵਿੱਚੋਂ ਇੱਕ ਨਾਦ ਪੈਦਾ ਹੁੰਦਾ ਸੀ। ਤਾਂ ਉਸ ਨਾਦ ਦੇ ਨਾਦ ਨੂੰ ਜਿਹੜਾ ਹਿਰਨ ਆ ਜਦੋਂ ਸੁਣ ਲੈਂਦਾ ਸੀ, ਉਹ ਮਸਤ ਹੋ ਕੇ ਜਦੋਂ ਸਿਕਾਰੀ ਉਸ ਨੂੰ ਨਾਦ ਨੂੰ ਵਜਾਉਂਦਾ ਸੀ ਸਾਜ ਨੂੰ, ਤਾਂ ਉਹ ਮਸਤ ਹੋ ਕਰਕੇ ਸਿਕਾਰੀ ਦੇ ਅੱਗੇ ਆ ਜਾਂਦਾ ਸੀ। ਅਤੇ ਗੁਰਮੁਖ ਪਿਆਰੇ ਮਹਾਰਾਜ ਕਹਿੰਦੇ ਨੇ, ਚਾਤਰ ਕਮੀਨ ਜਲ ਹੀ ਤੇ ਸੁਖ ਪਾਵ ਹੈ, ਸਾਰਿੰਗ ਸ਼ਬਦ ਸੁਹਾਈ। ਜਿਹੜਾ ਹਿਰਨ ਆ ਉਹ ਘੰਡੇ ਹੇੜੇ ਦਾ ਸ਼ਬਦ ਨਾਦ ਸੁਣ ਕੇ ਉਹਨੂੰ ਚੰਗਾ ਲੱਗਦਾ ਹੈ, ਸੋਭਾ ਪਾਉਂਦਾ ਹੈ, ਸੁਹਾਈ ਹੁੰਦਾ ਹੈ। ਸੋ ਇਸ ਪ੍ਰਕਾਰ ਚਾਤ੍ਰਿਕ ਸਾਡਾ ਚਿਤਰੂਪੀ ਪਪੀਹਾ ਜਿਹੜਾ ਹੈ, ਮੀਨ ਬੁੱਧੀ ਰੂਪ ਜਿਹੜੀ ਮੱਛੀ ਹੈ, ਇਹ ਵੀ ਗੁਰਮੁਖ ਪਿਆਰਿਓ ਨਾਮ ਰੂਪੀ ਜਲ ਦੇ ਨਾਲ ਹੀ ਸੁੱਖ ਪਾਉਂਦੀ ਹੈ। ਸਾਰਿੰਗ ਜਿਹੜਾ ਹਿਰਨ, ਜਿਹੜਾ ਮਨ ਰੂਪੀ ਜਿਹੜਾ ਸਾਡਾ ਹਿਰਨ ਹੈ, ਅਤੇ ਇਹ ਵੀ ਜਦੋਂ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ, ਗੁਰੂ ਦੇ ਗਿਆਨ ਨੂੰ ਸੁਣਦਾ ਹੈ, ਅਤੇ ਉਸ ਸਮੇਂ ਇਹ ਜਿਹੜਾ ਮਨ ਰੂਪੀ ਹਿਰਨ ਹੈ, ਗੁਰੂ ਦੇ ਗਿਆਨ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਇਹਨੂੰ ਜਦੋਂ ਸੋਝੀ ਮਿਲਦੀ ਆ ਤਾਂ ਫਿਰ ਇਹ ਸ਼ਾਂਤ ਹੁੰਦਾ ਹੈ। ਸਤਿਗੁਰੂ ਜੀ ਨੇ ਦੇਖੋ ਸਾਨੂੰ ਉਦਾਹਰਨ ਦਿੱਤੀ ਆ। ਗੁਰੂ ਸਾਹਿਬ ਕਹਿੰਦੇ, ਜੇ ਤੂੰ ਪਿਆਰ ਪਰਮੇਸ਼ਰ ਨਾਲ ਪਾਉਣਾ ਹੈ, ਰੇਮਨ ਐਸੀ ਹਰਸੋਂ ਪ੍ਰੀਤ ਕਰ, ਜੈਸੀ ਜਲ ਕਮਲੇਹੇ ਲਹਿਰੀ ਨਾਲ ਪਛਾੜੀਐ ਭੀ ਬਿਗਸੈ ਅਸਨੇਹੇ। ਰੇਮਾ ਇੱਥੇ ਉਦਾਹਰਨ ਮਾਰਨ ਨੇ ਕਮਲ ਦੇ ਫੁੱਲ ਦੀ ਦਿੱਤੀ ਆ। ਕਹਿੰਦੇ ਕਵਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ ਹੈ, ਪਾਣੀ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ। ਕਈ ਵਾਰੀ ਕਵਲ ਦਾ ਫੁੱਲ ਨਾਲਿਆਂ ਦਰਿਆਵਾਂ ਦੇ ਵਿੱਚ ਜਦੋਂ ਆਉਂਦਾ ਹੈ, ਲਹਿਰਾਂ ਉਹਨੂੰ ਚੁੱਕ ਚੁੱਕ ਕੇ ਪਾਸੇ ਮਾਰਦੀਆਂ ਨੇ, ਪਰ ਫਿਰ ਵੀ ਕਵਲ ਦਾ ਫੁੱਲ ਪਾਣੀ ਦੇ ਨਾਲੋਂ ਪ੍ਰੀਤੀ ਨਹੀਂ ਛੱਡਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਤੂੰ ਵੀ ਇਸੇ ਪ੍ਰਕਾਰ ਗੁਰੂ ਦੇ ਨਾਲ ਪ੍ਰੀਤੀ ਪਾ ਅਤੇ ਗੁਰਮੁਖ ਪਿਆਰਿਆ ਤੇਰਾ ਜੀਵਨ ਮਹਾਨ ਬਣ ਜਾਵੇਗਾ। ਜਿਵੇਂ ਮੱਛੀ ਜਿਹੜੀ ਆ, ਰੇਮਣ ਐਸੀ ਹਰਸੋਂ ਪ੍ਰੀਤ ਕਰ, ਜੈਸੀ ਮਸਲੀ ਨੀਰ, ਜਿਵੇਂ ਮੱਛੀ ਦੀ ਪਾਣੀ ਦੇ ਨਾਲ ਪ੍ਰੀਤੀ ਆ, ਅਤੇ ਤੂੰ ਇਸ ਪ੍ਰਕਾਰ ਗੁਰੂ ਦੇ ਨਾਲ ਪ੍ਰੀਤ ਕਰ। ਦੇਖੋ ਜਦੋਂ ਮੱਛੀ ਜਿਹੜੀ ਆ ਪਾਣੀ ਦੇ ਵਿੱਚ ਰਹਿਣ ਵਾਲੀ ਆ, ਕਿੱਡੀ ਪ੍ਰੀਤੀ ਆ, ਉਹਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਕੇ ਅਤੇ ਜਦੋਂ ਉਹਦੇ ਟੁਕੜੇ ਕਰਕੇ ਉਹਦਾ ਕੋਈ ਭੋਜਨ ਕਰ ਲੈਂਦਾ ਹੈ, ਅਤੇ ਜਿਹੜਾ ਮਨੁੱਖ ਮੱਛੀ ਦਾ ਭੋਜਨ ਕਰ ਲੈਂਦਾ ਅਤੇ ਉਹ ਰਾਤ ਨੂੰ ਉੱਠ ਉੱਠ ਕੇ ਪਾਣੀ ਮੰਗਦਾ ਹੈ, ਅਤੇ ਇੰਨੀ ਪ੍ਰੀਤੀ ਆ ਮੱਛੀ ਦੀ ਪਾਣੀ ਦੇ ਨਾਲ। ਅਤੇ ਸਤਿਗੁਰੂ ਜੀ ਕਹਿੰਦੇ, ਤੂੰ ਵੀ ਉਸ ਮੱਛੀ ਦੇ ਨਾਲ ਜਿਵੇਂ ਪਰਮਾਤਮਾ ਦੇ ਨਾਲ ਪ੍ਰੀਤੀ ਪਾ, ਜਿਵੇਂ ਮੱਛੀ ਦੀ ਪਾਣੀ ਦੇ ਨਾਲ ਹੈ। ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਸਮਝਾਉਂਦੇ ਨੇ, ਚਾਤ੍ਰਿਕ ਮੀਨ ਜਲ ਹੀ ਤੇ ਸੁੱਖ ਪਾਵ ਹੈ। ਜਿਵੇਂ ਚਾਤ੍ਰਿਕ ਅਤੇ ਮੀਨ ਮੱਛੀ ਜਲ ਦੇ ਵਿੱਚ ਸੁੱਖ ਪਾਉਂਦੀ ਹੈ, ਅਤੇ ਜਿਹੜਾ ਹਿਰਨ ਹੈ ਉਹ ਘੰਡੇ ਹੇੜੇ ਦਾ ਨਾਦ ਸ਼ਬਦ ਸੁਣ ਕੇ ਤੇ ਸੁਖੀ ਹੁੰਦਾ ਹੈ।
1: ਰਾਇਨ ਬਬੀਹਾ ਬੋਲਿਓ ਮੇਰੀ ਮਾਈ,
0: ਤੇ ਜਿਹੜੀ ਅਵਸਥਾ ਰੂਪੀ ਰੈਣ ਹੈ, ਤੇ ਗੁਰਮੁਖ ਪਿਆਰ ਰੈਣ ਬਬੀਹਾ ਬੋਲਿਓ ਮੇਰੀ ਮਾਈ। ਬਬੀਹਾ ਜਿਹੜਾ ਪਪੀਹਾ ਹੈ ਉਹ ਰਾਤ ਨੂੰ ਪ੍ਰਿਓ ਪ੍ਰਿਓ ਕਰਦਾ ਹੈ ਵੀ ਮੇਰੀ ਪਿਆਸ ਬੁੱਝ ਜਾਵੇ, ਮੈਨੂੰ ਸ਼ਾਂਤੀ ਬੂੰਦ ਮਿਲ ਜਾਵੇ, ਅਤੇ ਉਹ ਪੁਕਾਰ ਕਰਦਾ ਹੈ ਪਪੀਹਾ ਸ਼ਾਂਤੀ ਬੂੰਦ ਵਾਸਤੇ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਜਿਵੇਂ ਪਪੀਹਾ ਰਾਤ ਨੂੰ ਪੁਕਾਰ ਕਰਦਾ ਹੈ, ਪ੍ਰਿਓ ਪ੍ਰਿਓ ਦੀ ਆਵਾਜ਼ ਦਿੰਦਾ ਹੈ, ਅਤੇ ਗੁਰਮੁਖ ਪਿਆਰਿਓ ਰੱਬ ਦੇ ਪਿਆਰੇ ਵੀ ਅਵਸਥਾ ਰੂਪੀ ਰਾਤ ਨੂੰ, ਅਤੇ ਗੁਰਮੁਖ ਪਿਆਰਿਓ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਯਾਦ ਕਰਦੇ ਨੇ। ਜਿਵੇਂ ਪਪੀਹਾ ਰਾਤ ਨੂੰ ਯਾਦ ਪਾਣੀ ਨੂੰ ਪਾਣੀ ਵਾਸਤੇ ਬੁਲਾਉਂਦਾ ਹੈ, ਅਤੇ ਰੱਬ ਦੇ ਪਿਆਰੇ ਜਿਹੜੇ ਨੇ ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ। ਸਾਰੀ ਸਾਰੀ ਰਾਤ ਰੱਬ ਦੇ ਪਿਆਰੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਜਨ ਬੰਦਗੀ ਕਰਦੇ ਨੇ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸਿਮਰਿਆ, ਬੰਦਗੀ ਕੀਤੀ, ਉਹਨਾਂ ਮਹਾਂਪੁਰਖਾਂ ਨੂੰ ਯਾਦ ਕੀਤਾ ਜਾਂਦਾ। ਕਿੰਨੇ ਹੀ ਮਹਾਂਪੁਰਖ, ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਹੋਏ ਨੇ, ਧੰਨ ਮਹਾਰਾਜ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਹਰਖੋਵਾਲ ਵਾਲੇ ਮਹਾਂਪੁਰਖ ਦਮਦਮੀ ਟਕਸਾਲ ਦੇ ਮਹਾਂਪੁਰਖ ਹੋਏ ਨੇ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਸੀ। ਇਸ ਕਰਕੇ ਗੁਰਮੁਖ ਪਿਆਰੋ, ਜਿਵੇਂ ਪਪੀਹਾ ਰਾਤ ਨੂੰ ਬੁਲਾਉਂਦਾ ਹੈ ਅਤੇ ਰੱਬ ਦੇ ਪਿਆਰੇ ਵੀ ਉਸ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਰਾਤ ਨੂੰ ਯਾਦ ਕਰਦੇ ਹਨ, ਵਿਸਰਾਮ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਚਾਰ

0: ਵੀ ਪਰਮਾਤਮਾ ਪਰਮੇਸ਼ੁਰ ਵਾਹਿਗੁਰੂ ਜੀ ਤੋਂ ਉਲਟ ਕਿਸੇ ਹੋਰ ਦੇ ਨਾਲ ਪ੍ਰੀਤੀ ਨਹੀਂ ਕਰਦੇ। ਉਹ ਪਰਮਾਤਮਾ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਦੂਜੇ ਦੇ ਦਰ 'ਤੇ ਨਹੀਂ ਜਾਂਦੇ। ਪਰਮਾਤਮਾ ਨੂੰ ਛੱਡ ਕੇ ਉਹ ਕਿਸੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਦੇ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ। ਮਹਾਰਾਜ ਕਹਿੰਦੇ ਨੇ ਉਹ ਆਪਣੇ ਪਿਆਰੇ ਤੋਂ ਉਲਟ ਨਹੀਂ ਚੱਲਦੇ, ਉਹ ਆਪਣੇ ਪਿਆਰੇ ਤੋਂ ਕਦੇ ਬੇਮੁੱਖ ਨਹੀਂ ਹੁੰਦੇ। ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਉਹ ਕਦੇ ਵੀ ਮੁਕਤੀ ਨਹੀਂ ਪਾਉਂਦਾ। ਅਤੇ ਗੁਰਮੁਖ ਪਿਆਰਿਓ ਗੁਰੂ ਤੋਂ ਬੇਮੁੱਖ ਹੋ ਗਏ। ਇਸ ਕਰਕੇ ਆਪਣੇ ਗੁਰੂ ਤੋਂ ਕਦੇ ਵੀ ਬੇਮੁੱਖ ਨਾ ਹੋਈਏ। ਦੇਖੋ ਭਾਈ ਮੂਲਾ ਜੇ ਗੁਰੂ ਨਾਨਕ ਸਾਹਿਬ ਜੀ ਤੋਂ ਬੇਮੁੱਖ, ਉਹਦੇ ਘਰਵਾਲੀ ਨੇ ਕਰਵਾਤਾ ਸੀ ਭਾਈ ਮੂਲੇ ਖੱਤਰੀ ਨੂੰ, ਅਤੇ ਜਦੋਂ ਸਿਆਲਕੋਟ ਦੀ ਧਰਤੀ 'ਤੇ ਮਹਾਰਾਜ ਗਏ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ, ਅਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਗਏ ਅਤੇ ਉਸ ਸਮੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਵੀ ਇੱਕ ਟਕੇ ਦਾ ਸੱਚ ਅਤੇ ਝੂਠ ਲੈ ਕੇ ਆ। ਅਤੇ ਭਾਈ ਮਰਦਾਨਾ ਜੀ ਗਏ ਅਤੇ ਮੂਲੇ ਖੱਤਰੀ ਨੇ ਲਿਖ ਕੇ ਦੇ ਦਿੱਤਾ ਸੀ ਮਰਨਾ ਸੱਚ ਅਤੇ ਜਿਉਣਾ ਝੂਠ ਹੈ। ਅਤੇ ਗੁਰਮੁਖ ਪਿਆਰੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਕੋਲ ਜਦੋਂ ਆਇਆ ਮਰਦਾਨਾ, ਮਹਾਰਾਜ ਬੜੇ ਖੁਸ਼ ਹੋਏ ਵੀ ਇਸ ਨਗਰ ਦੇ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਨੇ। ਮਹਾਰਾਜ ਕਹਿੰਦੇ ਮਰਦਾਨਿਆਂ ਜਾ ਹੁਣ ਤੂੰ ਉਹਨੂੰ ਬੁਲਾ ਕੇ ਲੈ ਕੇ ਆ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲ ਆਇਆ ਅਤੇ ਬੜਾ ਸਤਿਕਾਰ ਪਿਆਰ ਦਿੱਤਾ ਗੁਰੂ ਪਾਤਸ਼ਾਹ ਜੀ ਨੇ, ਅਤੇ ਮਹਾਰਾਜ ਦੇ ਨਾਲ ਕੁਝ ਸਮਾਂ ਗਿਆ, ਕੁਝ ਸਮਾਂ ਮਹਾਰਾਜ ਜੀ ਦੇ ਨਾਲ ਰਿਹਾ। ਕਹਿਣ ਲੱਗਿਆ ਮਹਾਰਾਜ ਮੈਂ ਘਰ ਜਾਣਾ, ਘਰ ਪਰਿਵਾਰ ਦੀ ਯਾਦ ਆਉਂਦੀ ਆ। ਅਤੇ ਜਦੋਂ ਘਰੇ ਪਰਿਵਾਰ ਦੇ ਕੋਲ ਆ ਗਿਆ, ਘਰ ਵਾਲੀ ਕਹਿਣ ਲੱਗੀ ਹੁਣ ਤੁਸੀਂ ਦੁਬਾਰਾ ਨਹੀਂ ਕਦੇ ਜਾਣਾ, ਬਹੁਤ ਲੰਮੇ ਸਮੇਂ ਬਾਅਦ ਆਇਓ। ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੂਜੀ ਵਾਰ ਗਏ ਤਾਂ ਉਹਦੀ ਭਾਈ ਮੂਲੇ ਖੱਤਰੀ ਦੀ ਘਰਵਾਲੀ ਨੇ ਘਰ ਦੇ ਵਿੱਚ ਪਾਥੀਆਂ ਵਾਲੇ ਗੁਹਾਰੇ ਦੇ ਵਿੱਚ ਉਹਨੂੰ ਲੁਕੋ ਦਿੱਤਾ। ਕਹਿਣ ਲੱਗੀ ਵੀ ਤੈਨੂੰ ਦੁਬਾਰਾ ਨਾ ਲੈ ਜਾਣ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਬੁਲਾਉਣ ਵਾਸਤੇ ਗਏ ਤਾਂ ਉਸ ਸਮੇਂ ਕਹਿਣ ਲੱਗੀ ਵੀ ਉਹ ਤਾਂ ਘਰ ਦੇ ਵਿੱਚ ਨਹੀਂ। ਇੱਕ ਵਾਰ, ਦੋ ਵਾਰ, ਤਿੰਨ ਵਾਰ ਜਦੋਂ ਕਿਹਾ, ਕਹਿਣ ਲੱਗੀ ਵੀ ਉਹ ਤਾਂ ਘਰ ਦੇ ਵਿੱਚ ਨਹੀਂ। ਅਤੇ ਜਦੋਂ ਮਹਾਰਾਜ ਜਵਾਬ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁੱਖ ਦੇ ਵਿੱਚੋਂ ਸੁਭਾਵਿਕ ਨਿਕਲਿਆ ਵੀ ਜੇ ਉਹ ਘਰ ਦੇ ਵਿੱਚ ਨਹੀਂ ਤਾਂ ਨਹੀਂ ਹੈ। ਅਤੇ ਉਸੇ ਸਮੇਂ ਪਾਥੀਆਂ ਦੇ ਗੁਹਾਰੇ ਦੇ ਵਿੱਚੋਂ ਸੱਪ ਨਿਕਲਿਆ ਅਤੇ ਮੂਲੇ ਖੱਤਰੀ ਦੇ ਲੜ ਗਿਆ ਅਤੇ ਮਹਾਰਾਜ ਚਲੇ ਗਏ। ਅਤੇ ਜਦੋਂ ਬੇਹੋਸ਼ ਹੋਇਆ ਅਤੇ ਆਸੇ ਪਾਸੇ ਰੌਲਾ ਪਿਆ ਵੀ ਮੂਲੇ ਦੇ ਤਾਂ ਸੱਪ ਲੜ ਗਿਆ। ਸਤਿਗੁਰੂ ਮਹਾਰਾਜ ਰਸਤੇ ਵਿੱਚ ਜਾ ਰਹੇ ਸੀ, ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੂਲੇ ਦੇ ਸੱਪ ਲੜ ਗਿਆ ਨੂੰ ਬਚਾ ਲਵੋ ਅਤੇ ਇਹਦਾ ਭਲਾ ਕਰ ਦੇਵੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਸਮਾਂ ਖੁੰਝ ਗਿਆ ਅਤੇ ਹੁਣ ਨਹੀਂ, ਹੁਣ ਇਹਦਾ ਉਧਾਰ ਅਸੀਂ ਦਸਵੇਂ ਜਾਮੇ ਦੇ ਵਿੱਚ ਕਰਾਂਗੇ। ਅਤੇ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਦੇਖੋ ਭਾਈ ਮੂਲੇ ਨੇ ਆਪਣੀ ਘਰਵਾਲੀ ਨੂੰ ਕਿਹਾ, ਕਹਿਣ ਲੱਗਿਆ ਮੈਨੂੰ ਗੁਰੂ ਤੋਂ ਬੇਮੁੱਖ ਕਰ ਦਿੱਤਾ ਤੂੰ। ਅਤੇ ਜਦੋਂ ਇਹ ਵਚਨ ਕਿਹਾ ਅਤੇ ਭਾਈ ਮੂਲਾ ਕਿੰਨੀਆਂ ਜੂਨਾਂ ਦੇ ਵਿੱਚ ਪਿਆ ਅਤੇ ਗੁਰਮੁਖ ਪਿਆਰੋ ਕਿੰਨੇ ਸਾਲ ਜੂਨੀਆਂ ਦੇ ਵਿੱਚ ਰਹਿੰਦਾ ਰਿਹਾ। ਅਤੇ ਜਦੋਂ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੱਖਣ ਦੇ ਵੱਲ ਆਏ ਜਿੱਥੇ ਗੁਰਦੁਆਰਾ ਸਿਕਾਰ ਘਾਟ ਸਾਹਿਬ ਆ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਸਥਾਨ 'ਤੇ ਆਏ ਤਾਂ ਮੂਲੇ ਖੱਤਰੀ ਦਾ ਸਹਿ ਦੀ ਖਰਗੋਸ਼ ਦੀ ਜੂਨ ਦੇ ਵਿੱਚ ਪਿਆ ਹੋਇਆ ਸੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦਾ ਉਧਾਰ ਕੀਤਾ। ਸੋ ਇਸ ਕਰਕੇ ਗੁਰੂ ਤੋਂ ਜਿਹੜਾ ਬੰਦਾ ਬੇਮੁੱਖ ਹੋ ਜਾਂਦਾ ਹੈ ਅਤੇ ਗੁਰਮੁਖ ਪਿਆਰਿਓ ਉਹ ਜੂਨਾਂ ਦੇ ਵਿੱਚ ਭਟਕਦਾ ਹੈ, ਕਦੇ ਵੀ ਆਪਣੇ ਗੁਰੂ ਦੀ ਮਰਿਆਦਾ ਤੋਂ ਉਲਟ ਨਹੀਂ ਚੱਲਣਾ ਚਾਹੀਦਾ। ਅਸਲ ਗੁਰੂ ਦਾ ਸਿੱਖ ਉਹ ਆ, ਪਾਤਸ਼ਾਹ ਜੀ ਕਹਿੰਦੇ ਸੋ ਸਿੱਖ ਸਖਾ ਬੰਧ ਪਹਿ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਉਹ ਗੁਰੂ ਤੋਂ ਬੇਮੁੱਖ ਹੋ ਕੇ ਚੋਟਾਂ ਖਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਅਤੇ ਗੁਰਮੁਖ ਪਿਆਰਿਓ ਉਹਨਾਂ ਨੂੰ ਰੋਗ ਲੱਗ ਜਾਂਦੇ ਨੇ ਗੁਰੂ ਤੋਂ ਬੇਮੁੱਖ ਹੋ ਕਰਕੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ ਪ੍ਰਿਆਸੋ ਪ੍ਰੀਤ ਨਾ ਉਲਟੈ ਕਬਹੂ। ਜਿਹੜੇ ਰੱਬ ਦੇ ਪਿਆਰੇ ਨੇ ਉਹ ਕਦੇ ਵੀ ਆਪਣੇ ਪਰਮਾਤਮਾ ਪਰਮੇਸ਼ੁਰ ਵਾਹਿਗੁਰੂ ਦੀ ਆਗਿਆ ਤੋਂ ਬਿਨਾਂ, ਰਜ਼ਾ ਤੋਂ ਉਲਟ ਨਹੀਂ ਚੱਲਦੇ। ਉਹ ਹਮੇਸ਼ਾ ਗੁਰੂ ਨੂੰ ਪਿਆਰ ਕਰਦੇ ਨੇ, ਗੁਰੂ ਦੇ ਨਾਲ ਪ੍ਰੀਤੀ ਕਰਦੇ ਨੇ, ਉਹ ਗੁਰੂ ਦੀ ਰਜ਼ਾ ਦੇ ਵਿੱਚ ਚੱਲਦੇ ਹਨ ਜੀ।
1: ਪਸਾਈ।
0: ਉਹ ਕਹਿੰਦੇ ਨੇ ਜਿਵੇਂ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਰੱਖਣਾ ਹੈ ਰੱਖਦੇ ਹੋ ਉਸੇ ਤਰ੍ਹਾਂ ਗੁਰੂ ਦੇ ਹੁਕਮ ਦੇ ਵਿੱਚ ਰਹਿੰਦੇ ਨੇ, ਉਹ ਗੁਰੂ ਦੀ ਰਜ਼ਾ ਦੇ ਵਿੱਚ ਚੱਲਦੇ ਨੇ, ਭਾਵੇਂ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਵੇ ਭਾਵੇਂ ਸੁੱਖ ਆ ਜਾਵੇ। ਉਹ ਕਹਿੰਦੇ ਨੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ। ਸਤਿਗੁਰੂ ਜੀ ਜਿਵੇਂ ਤੁਸੀਂ ਰੱਖਣਾ ਉਵੇਂ ਹੀ ਰੱਖਣਾ ਕਰੋ।
1: ਨੀਂਦ ਗਈ ਹਾਂ ਮੈਂ ਤਨ ਥਾਕੀ।
0: ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਅਵਿਦਿਆ ਰੂਪੀ ਨੀਂਦ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਅਵਿਦਿਆ ਰੂਪੀ ਨੀਂਦ ਜਿਹੜੀ ਆ ਰੱਬ ਦੇ ਪਿਆਰਿਆਂ ਦੀ ਚਲੀ ਜਾਂਦੀ ਹੈ।
1: ਸੱਚ ਮਤ ਅਰਦਾਸ ਮਾਈ।
0: ਉਹਨਾਂ ਦੇ ਅੰਦਰੋਂ ਅਵਿਦਿਆ ਰੂਪੀ ਨੀਂਦ ਖਤਮ ਹੋ ਜਾਂਦੀ ਆ। ਹਉਮੈ ਹੰਗਤਾ ਜਿਹੜੀ ਹੈ ਹੰਕਾਰ ਜਿਹੜਾ ਹੈ ਉਹ ਵੀ ਥਾਕੀ ਉਹ ਵੀ ਕਿਤੇ ਹੋਰ ਚਲਿਆ ਜਾਂਦਾ ਹੈ। ਸੱਚ ਮਤ ਰਿਦਾ ਸਮਾਈ। ਉਹਨਾਂ ਦੇ ਅੰਦਰ ਸ੍ਰੇਸ਼ਟ ਮਤ ਚੰਗੀ ਮਤ ਚੰਗੀ ਬੁੱਧੀ ਅਕਲ ਜਿਹੜੀ ਚੰਗੀ ਆ ਗੁਰੂ ਦੀ ਮਤ ਉਹ ਰੱਬ ਦੇ ਪਿਆਰਿਆਂ ਦੇ ਹਿਰਦੇ ਦੇ ਵਿੱਚ ਆ ਕਰਕੇ ਸਮਾ ਜਾਂਦੀ ਹੈ।
1: ਰੁਖੀ ਬਿਰਖੀ ਉਡੋ ਭੁਖਾ।
0: ਮਹਾਰਾਜ ਕਹਿੰਦੇ ਜਿਵੇਂ ਪਪੀਹਾ ਜਿਹੜਾ ਹੈ ਉਹ ਵੱਖ ਵੱਖ ਰੁੱਖਾਂ ਦੇ ਉੱਪਰ ਦਰਖਤਾਂ ਦੇ ਉੱਪਰ ਉੱਡ ਉੱਡ ਕੇ ਬੈਠ ਜਾਂਦਾ ਹੈ ਪਰ ਸਵਾਂਤੀ ਬੂੰਦ ਤੋਂ ਬਿਨਾਂ ਉਹ ਤ੍ਰਿਪਤ ਨਹੀਂ ਹੁੰਦਾ ਪਰ ਉਹ ਭੁੱਖਾ ਹੀ ਉੱਡਦਾ ਫਿਰਦਾ ਹੈ।
1: ਜੀਵਾ ਨਾਮ ਸੁਭਾਈ।
0: ਤੇ ਉਹ ਪਰ ਉਹ ਜਿਹੜਾ ਪਪੀਹਾ ਹੁੰਦਾ ਹੈ ਉਹ ਸਵਾਂਤੀ ਬੂੰਦ ਦੇ ਨਾਲ ਹੀ ਤ੍ਰਿਪਤ ਹੁੰਦਾ ਹੈ। ਇਸੇ ਪ੍ਰਕਾਰ ਮਨੁੱਖ ਜਿਹੜਾ ਹੈ ਉਹ ਭਾਵੇਂ ਜਿੱਥੇ ਮਰਜ਼ੀ ਤੁਰਿਆ ਫਿਰੇ ਪਰ ਗੁਰਮੁਖ ਪਿਆਰੋ ਜਿਹੜੀ ਸ਼ਾਂਤੀ ਆ ਉਹ ਗੁਰੂ ਦੀ ਬਾਣੀ ਦੇ ਨਾਲ ਅਤੇ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੇ ਨਾਲ ਮਿਲਣੀ ਆ। ਜਿਹੜਾ ਜਿਹੜੀ ਸ਼ਾਂਤੀ ਆ ਮਨ ਨੂੰ ਸ਼ਾਂਤੀ ਮਿਲਣੀ ਆ ਉਹ ਗੁਰੂ ਦੇ ਦਰ 'ਤੇ ਆ ਕੇ ਮਿਲਣੀ ਆ। ਇਸੇ ਪ੍ਰਕਾਰ ਬੇਨਤੀਆਂ ਕਰਦੇ ਹਾਂ ਵੀ ਭਾਈ ਕਦੇ ਵੀ ਗੁਰੂ ਨਾਨਕ ਦਾ ਦਰ ਛੱਡ ਕੇ ਕਿਤੇ ਕਿਤੇ ਨਾ ਜਾਈਏ। ਗੁਰੂ ਨਾਨਕ ਦੇ ਦਰ ਤੋਂ ਬਿਨਾਂ ਹੋਰ ਜਿੱਥੇ ਮਰਜ਼ੀ ਚਲੇ ਜਾਈਏ ਧੂੜ ਧੁੱਪ ਧੱਕੇ ਮਿਲਣਗੇ। ਜੇ ਮਨ ਨੂੰ ਸ਼ਾਂਤੀ ਮਿਲਣੀ ਆ ਉਹ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮਿਲਣੀ ਆ। ਗੁਰੂ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ। ਇਹ ਮਨ ਸਾਡਾ ਬੜੀਆਂ ਉਡਾਰੀਆਂ ਮਾਰਦਾ ਹੈ ਕਿਤੇ ਕਿਤੇ ਜਾਂਦਾ ਹੈ ਕਿਤੇ ਕਿਤੇ ਜਾਂਦਾ ਹੈ। ਪਿਆਰਿਓ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਅਤੇ ਫਿਰ ਸਾਡਾ ਜੀਵਨ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਸਫਲ ਹੋ ਜਾਵੇਗਾ।
1: ਜੀਵਾ ਨਾਮ ਸੁਭਾਈ।
0: ਉਹ ਵਾਹਿਗੁਰੂ ਦੇ ਨਾਮ ਨੂੰ ਹੀ ਜਿਹੜੇ ਰੱਬ ਦੇ ਪਿਆਰੇ ਨੇ ਉਹ ਪੀਂਦੇ ਨੇ। ਜਿਵੇਂ ਪਪੀਹਾ ਸਵਾਂਤੀ ਬੂੰਦ ਦੇ ਨਾਲ ਤ੍ਰਿਪਤ ਹੁੰਦਾ ਹੈ ਰੱਬ ਦੇ ਪਿਆਰੇ ਪਰਮੇਸ਼ੁਰ ਵਾਹਿਗੁਰੂ ਦੀ ਨਾਮ ਦੇ ਨਾਲ ਬਾਣੀ ਦੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਉਹ ਤ੍ਰਿਪਤ ਹੁੰਦੇ ਹਨ।
1: ਲੋਚਨ ਤਾਰ ਲਲਤਾ ਬਿਲ ਲਾਤੀ।
0: ਮਹਾਰਾਜ ਕਹਿੰਦੇ ਉਹ ਉਹਨਾਂ ਦੀਆਂ ਲੋਚਨ ਜਿਹੜੀਆਂ ਅੱਖਾਂ ਨੇ ਉਹ ਗੁਰੂ ਦੇ ਦਰਸ਼ਨਾਂ ਨੂੰ ਤਰਸਦੀਆਂ ਨੇ। ਲਲਤਾ ਜਿਹੜੀ ਜੀਵ ਹੈ ਉਹ ਵੀ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਸਤੇ ਬਿਲਲਾਤੀ ਹਰ ਵੇਰੇ ਬਿਲਲਾਉਂਦੀ ਹੈ ਵੀ ਮੈਨੂੰ ਮੈਂ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪਾਂ ਤੇ ਗੁਰੂ ਦਾ ਦੀਦਾਰ ਕਰਨਾ ਕਰੀਏ ਜੀ।
1: ਦਰਸ਼ਨ ਪਿਆਸ ਰਜਾਈ।
0: ਉਹ ਗੁਰੂ ਦੀ ਆਗਿਆ ਦੇ ਵਿੱਚ ਰਹਿ ਕੇ ਹੀ ਤੇ ਗੁਰਮੁਖ ਪਿਆਰਿਓ ਗੁਰੂ ਦੇ ਦਰਸ਼ਨ ਕਰਦੇ ਨੇ। ਜਿਹੜਾ ਗੁਰੂ ਦਾ ਸਿੱਖ ਹੁੰਦਾ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਦੇ ਦਰਸ਼ਨ ਕਰਦਾ ਹੈ। ਇੱਕ ਤਾਂ ਦੇਖੋ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ, ਇੱਕ ਗੁਰੂ ਦੀ ਬਾਣੀ ਦੀ ਵਿਚਾਰ ਦੁਆਰਾ ਗੁਰੂ ਦਾ ਦਰਸ਼ਨ ਕੀਤਾ ਜਾਂਦਾ ਹੈ। ਅਤੇ ਗੁਰਮੁਖ ਪਿਆਰਿਓ ਗੁਰੂ ਦਾ ਸਿੱਖ ਕਦੇ ਵੀ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ ਜਿਹੜਾ ਗੁਰੂ ਦਾ ਸਿੱਖ ਆ। ਜਿਵੇਂ ਮੱਛੀ ਆ ਜਿਹੜੀ ਉਹ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਅਤੇ ਗੁਰਮੁਖ ਪਿਆਰਿਓ ਗੁਰੂ ਦਾ ਸਿੱਖ ਕਦੇ ਵੀ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਮੱਛੀ ਗੁਰੂ ਦਾ ਸਿੱਖ ਕਦੇ ਵੀ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦਰਸ਼ਨ ਪਿਆਸ ਰਜਾਈ। ਗੁਰੂ ਦੀ ਆਗਿਆ ਦੇ ਵਿੱਚ ਰਹਿੰਦੇ ਨੇ, ਗੁਰੂ ਦਾ ਦੀਦਾਰ ਕਰਦੇ ਨੇ। ਅਤੇ ਜਿਸ ਸਮੇਂ ਧੰਨ ਧੰਨ ਸਤਿਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੱਖਣ ਦੇ ਵੱਲ ਆਏ ਅਤੇ ਉਸ ਸਮੇਂ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਨਾਲ ਸਨ ਅਤੇ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਦੱਖਣ ਦੀ ਧਰਤੀ ਤੇ ਆ ਕੇ ਕਿੰਨੇ ਕੌਤਕ ਵਰਤਾਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਮੁਖ ਪਿਆਰੋ ਅੰਮ੍ਰਿਤ ਛਕਾ ਕੇ ਪੰਜਾਬ ਦੀ ਧਰਤੀ ਵੱਲ ਭੇਜਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਗੀਨਾ ਘਾਟ ਵਾਲੇ ਅਸਥਾਨ ਤੇ ਜੋ ਸੁਦਾਗਰ ਨੇ ਨਗੀਨਾ ਭੇਟ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਦਾਵਰੀ ਵਿੱਚ ਸੁੱਟਿਆ ਤੇ ਉਹਨੂੰ ਅਨੇਕਾਂ ਨਗੀਨੇ ਦਿਖਾਏ। ਹੀਰਾ ਘਾਟ ਵਾਲੇ ਸਥਾਨ ਤੇ ਸਤਿਗੁਰੂ ਕਲੰਗੀਧਰ ਮਹਾਰਾਜ ਜੀ ਨੂੰ ਬਹਾਦਰ ਸ਼ਾਹ ਨੇ ਹੀਰਾ ਭੇਟ ਕੀਤਾ, ਮਹਾਰਾਜ ਨੇ ਗੋਦਾਵਰੀ ਵਿੱਚ ਸੁੱਟਿਆ ਤੇ ਕਿੰਨੇ ਉਹਨਾਂ ਨੂੰ ਹੀਰੇ ਦਿਖਾ ਦਿੱਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਕਾਰ ਘਾਟ ਵਾਲੀ ਜਗ੍ਹਾ ਤੇ ਮੂਲੇ ਖੱਤਰੀ ਦਾ ਉਧਾਰ ਕੀਤਾ। ਤੇ ਇਸ ਪ੍ਰਕਾਰ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਕੌਤਕ ਵਰਤਾਏ, ਚੋਜ ਵਰਤਾਏ। ਤੇ ਜਿਹੜੇ ਮਾਤਾ ਸਾਹਿਬ ਕੌਰ ਸੀ ਤੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸੱਚਖੰਡ ਨੂੰ ਲੱਗੇ ਜਾਣ ਵੀ ਹੁਣ ਸਾਡੀ ਤਿਆਰੀ ਆ ਸੱਚਖੰਡ ਜਾਣਾ, ਤੇ ਉਸ ਸਮੇਂ ਮਾਤਾ ਸਾਹਿਬ ਕੌਰ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਆਪਣੀ ਭੈਣ ਮਾਤਾ ਸੁੰਦਰੀ ਜੀ ਦੇ ਕੋਲ ਚਲੇ ਜਾਵੋ, ਦਿੱਲੀ ਚਲੇ ਜਾਵੋ। ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ, ਸਤਿਗੁਰੂ ਜੀ ਮੇਰਾ ਇੱਕ ਪਰਨ ਹੈ, ਇੱਕ ਨਿਯਮ ਹੈ, ਮੈਂ ਰੋਜ਼ਾਨਾ ਤੁਹਾਡੇ ਦਰਸ਼ਨ ਕਰਦੀ ਹਾਂ ਅਤੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਂ ਰਹਿ ਨਹੀਂ ਸਕਦੀ। ਰੋਜ਼ਾਨਾ ਮੈਂ ਅੰਮ੍ਰਿਤ ਵੇਲੇ ਤੁਹਾਡੇ ਦਰਸ਼ਨ ਕਰਦੀ ਹਾਂ, ਜਿੰਨਾ ਚਿਰ ਮੈਂ ਤੁਹਾਡੇ ਦਰਸ਼ਨ ਨਹੀਂ ਕਰਦੀ ਉਨਾ ਚਿਰ ਮੈਂ ਕੁਝ ਮੁੱਖ ਦੇ ਵਿੱਚ ਜਲ ਪਾਣੀ ਨਹੀਂ ਪਾਉਂਦੀ। ਸਤਿਗੁਰੂ ਜੀ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਕਿਵੇਂ ਰਹਾਂਗੀ? ਅਤੇ ਉਸ ਸਮੇਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕੋਲੋਂ ਮਾਤਾ ਸਾਹਿਬ ਕੌਰ ਜੀ ਨੂੰ ਸ਼ਸਤਰ ਬਖਸ਼ੇ। ਅਤੇ ਗੁਰਮੁਖ ਪਿਆਰਿਓ ਜਿਹੜੇ ਸ਼ਸਤਰ ਨੇ, ਕਲੰਗੀਧਰ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿਣ ਲੱਗੇ, ਇਹ ਸ਼ਸਤਰ ਜਿਹੜੇ ਨੇ ਇਹਨਾਂ ਨੂੰ ਮੰਜੀ ਸਾਹਿਬ ਦੇ ਉੱਪਰ ਸਜਾ ਕੇ ਰੱਖਣਾ ਹੈ। ਜਿਹੜੇ ਇਹ ਸ਼ਸਤਰ ਨੇ ਇਹਨਾਂ ਨੂੰ ਮੰਜੀ ਸਾਹਿਬ ਦੇ ਉੱਪਰ ਸਜਾ ਕੇ ਰੱਖਣਾ ਹੈ ਅਤੇ ਜਦੋਂ ਅੰਮ੍ਰਿਤ ਵੇਲੇ ਤੁਸੀਂ ਰੋਜ਼ਾਨਾ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਇਹਨਾਂ ਸ਼ਸਤਰਾਂ ਦੇ ਉੱਪਰੋਂ ਵਸਤਰ ਚੁੱਕਿਆ ਕਰੋਗੇ ਅਤੇ ਇਹਨਾਂ ਸ਼ਸਤਰਾਂ ਦੇ ਵਿੱਚੋਂ ਮੇਰੇ ਦਰਸ਼ਨ ਹੋਇਆ ਕਰਨਗੇ। ਅਤੇ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਾਤਾ ਜੀ ਨੂੰ ਸ਼ਸਤਰ ਬਖਸ਼ੇ। ਇਸੇ ਕਰਕੇ ਗੁਰਮੁਖ ਪਿਆਰੋ ਜਿੰਨੇ ਵੀ ਆਪਣੇ ਪੰਜ ਤਖ਼ਤ ਸਾਹਿਬਾਨ ਨੇ, ਜਿੰਨੇ ਵੀ ਗੁਰੂ ਘਰ ਨੇ, ਸਾਰੇ ਗੁਰੂ ਘਰਾਂ ਦੇ ਵਿੱਚ ਸ਼ਸਤਰ ਰੱਖੇ ਜਾਂਦੇ ਨੇ। ਕਲੰਗੀਧਰ ਮਹਾਰਾਜ ਜੀ ਦੇ ਬਚਨ ਨੇ, ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਇਹ ਸ਼ਸਤਰ ਵੀ ਗੁਰਮੁਖ ਪਿਆਰੋ ਸਾਡੇ ਪੀਰ ਨੇ, ਇਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਮਾਤਾ ਜੀ ਰੋਜ਼ਾਨਾ ਮਾਤਾ ਸਾਹਿਬ ਕੌਰ ਜੀ ਕਲੰਗੀਧਰ ਜੀ ਦੇ ਦਰਸ਼ਨ ਕਰਦੇ ਸਨ, ਸਤਿਗੁਰੂ ਜੀ ਨੇ ਸ਼ਸਤਰ ਬਖਸ਼ੇ ਵੀ ਇਹਨਾਂ ਸ਼ਸਤਰਾਂ ਦੇ ਵਿੱਚੋਂ ਮੇਰੇ ਦਰਸ਼ਨ ਹੋਇਆ ਕਰਨਗੇ। ਜਿਹੜਾ ਗੁਰੂ ਦਾ ਸਿੱਖ ਹੈ ਉਹ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਦੀਆਂ ਅੱਖਾਂ ਤਰਸਦੀਆਂ ਨੇ ਮੈਂ ਗੁਰੂ ਦੇ ਦਰਸ਼ਨ ਕਰਾਂ, ਅਤੇ ਜੀਵ ਉਹਦੀ ਤਰਸਦੀ ਹੈ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਪਾਂ। ਅਤੇ ਗੁਰਮੁਖ ਪਿਆਰੋ ਰੱਬ ਦੇ ਪਿਆਰੇ ਹਮੇਸ਼ਾ ਆਪਣੇ ਗੁਰੂ ਦਾ ਦੀਦਾਰ ਕਰਦੇ ਨੇ। ਅੱਜ ਵੀ ਅਨੇਕਾਂ ਗੁਰਸਿੱਖ ਨੇ ਜਿੰਨਾ ਚਿਰ ਉਹ ਬਾਣੀ ਨਹੀਂ ਪੜ੍ਹਦੇ, ਨਿਤਨੇਮ ਨਹੀਂ ਕਰਦੇ, ਜਿੰਨਾ ਚਿਰ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਨਹੀਂ ਕਰਦੇ, ਉਹਨਾਂ ਚਿਰ ਆਪਣੇ ਮੁੱਖ ਦੇ ਵਿੱਚ ਜਲ ਪਾਣੀ ਨਹੀਂ ਪਾਉਂਦੇ। ਇਹ ਗੁਰਸਿੱਖ ਦਾ ਜੀਵਨ ਇਸ ਤਰ੍ਹਾਂ ਹੋਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਪਾਵਨ ਗੁਰਬਾਣੀ ਦੇ ਵਿੱਚ ਸਮਝਾ ਰਹੇ ਨੇ ਕਿ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦਾਰ ਕਰਨੇ ਨੇ ਤਾਂ ਗੁਰੂ ਦੇ ਨਾਲ ਜੁੜ, ਬਾਣੀ ਦੇ ਨਾਲ ਜੁੜ, ਬਾਣੀ ਦੇ ਨਾਲ ਜੁੜ ਕੇ ਸੇਵਾ ਸਿਮਰਨ ਕਰਕੇ ਤੇ ਉਸ ਪਰਮਾਤਮਾ ਦਾ ਦੀਦਾਰ ਹੋ ਜਾਵੇਗਾ।
1: ਪ੍ਰਿਯ ਬਿਨ ਸੀਗਾਰ ਕਰੀ ਤੇ ਤਾਤਨ ਤਾਪਾ।
0: ਮਹਾਰਾਜ ਕਹਿੰਦੇ ਜਿਵੇਂ ਇਸਤਰੀ ਜਿਹੜੀ ਆ ਉਹ ਆਪਣੇ ਪਤੀ ਤੋਂ ਬਗੈਰ ਜੇ ਸਰੀਰ ਦੇ ਉੱਪਰ ਸ਼ਿੰਗਾਰ ਕਰੇ ਤਾਂ ਉਹਦਾ ਤਨ ਤੇ ਗੁਰਮੁਖ ਪਿਆਰੋ ਤਨ ਤੇ ਮਨ ਤਪਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਦੇ ਕੀਤੇ ਹੋਏ ਸ਼ਿੰਗਾਰ ਜਿਹੜੇ ਹਨ ਉਹ ਬੇਅਰਥ ਹਨ ਜੇ ਉਹਨੇ ਆਪਣਾ ਪਤੀ ਉਹਦਾ ਜਿਹੜਾ ਖੁਸ਼ ਨਹੀਂ ਹੈ, ਜੇ ਉਹਨੇ ਆਪਣੇ ਪਤੀ ਨੂੰ ਖੁਸ਼ ਨਹੀਂ ਕੀਤਾ। ਮਹਾਰਾਜ ਕਹਿੰਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰੈਵਣ ਸ਼ਿੰਗਾਰ ਕਰੀ ਤੇਤਾ ਤਨ ਤਾਪੈ। ਉਹਦਾ ਤਨ ਵੀ ਦੁਖੀ ਹੁੰਦਾ ਹੈ, ਉਹ ਮਨ ਕਰਕੇ ਵੀ ਦੁਖੀ ਹੁੰਦੀ ਹੈ।
1: ਅੰਗ ਨਾ ਸੁਹਾਈ
0: ਉਹਦੇ ਪਹਿਨੇ ਹੋਏ ਸਰੀਰ ਦੇ ਉੱਪਰ ਜਿਹੜੇ ਅੰਗਾਂ ਦੇ ਉੱਪਰ ਕੱਪੜੇ ਨੇ ਉਹ ਵੀ ਸੋਭਾ ਨਹੀਂ ਪਾਉਂਦੇ। ਤੇ ਇਸੇ ਪ੍ਰਕਾਰ ਗੁਰਮੁਖ ਪਿਆਰਿਓ, ਅਸੀਂ ਭਾਵੇਂ ਵਸਤਰ ਪਾ ਲਈਏ, ਭਾਵੇਂ ਹੋਰ ਭੇਖ ਬਣਾ ਲਈਏ, ਭੇਖ ਉਹ ਪ੍ਰਮਾਣ ਹੈ ਜੇ ਸਾਡਾ ਗੁਰੂ ਖੁਸ਼ ਹੈ। ਜੇ ਗੁਰੂ ਦੀ ਖੁਸ਼ੀ ਲੈਣੀ ਆ ਤੇ ਗੁਰਮੁਖ ਪਿਆਰਿਓ, ਫਿਰ ਇਹ ਸਰੀਰ ਦੇ ਉੱਪਰ ਪਹਿਨਿਆ ਹੋਇਆ ਪਹਿਰਾਵਾ ਵੀ ਪ੍ਰਵਾਨ ਹੋ ਜਾਂਦਾ ਹੈ ਪਰਮੇਸ਼ਰ ਵਾਹਿਗੁਰੂ ਨੂੰ ਖੁਸ਼ ਕਰਨ ਵਾਸਤੇ। ਪਰ ਜੇ ਅਸੀਂ ਇਹ ਪਹਿਰਾਵਾ ਪਾ ਕੇ ਕੇਵਲ ਲੋਕਾਂ ਨੂੰ ਭੁਲੇਖਾ ਪਾਉਂਦੇ ਹਾਂ ਜਾਂ ਲੋਕਾਂ ਨੂੰ ਠੱਗਦੇ ਹਾਂ ਤਾਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ, ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ ਬਾਸ ਨਰਕ ਮੋਲੀਨ। ਜਿਹੜੇ ਭਾਈ ਭੇਖ ਬਣਾ ਕੇ ਲੋਕਾਂ ਨੂੰ ਠੱਗਦੇ ਨੇ, ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਵਾਸਾ ਨਰਕਾਂ ਦੇ ਵਿੱਚ ਹੋਵੇਗਾ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਉਹ ਜੀਵ ਰੂਪ ਇਸਤਰੀ ਸੋਭਾ ਪਾਉਂਦੀ ਹੈ ਜਿਹਨੇ ਭੇਖ ਸਰੀਰ ਦੇ ਉੱਪਰ ਲਿਬਾਸ ਪਾਲਿਆ, ਆਪਣੇ ਪਤੀ ਨੂੰ ਖੁਸ਼ ਕੀਤਾ ਹੈ। ਪਰ ਅਸੀਂ ਵੀ ਜਿਹੜਾ ਲਿਬਾਸ ਪਾਉਣਾ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ, ਸੇਵਾ ਸਿਮਰਨ ਦਾ, ਅਤੇ ਉਹਦੇ ਨਾਲ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਖੁਸ਼ ਹੋਵੇਗਾ। ਫਿਰ ਸਾਡੇ ਇਹ ਪਾਏ ਹੋਏ ਕੱਪੜੇ ਜਿਹੜੇ ਨੇ ਸੋਭਨੀਕ ਹੋਣਗੇ ਜੇ ਸਾਡਾ ਪਤੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਖੁਸ਼ ਹੋ

0: ਕਦੇ ਵੀ ਇੱਕ ਖਿਨ ਮਾਤਰ ਵੀ ਆਪਣੇ ਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੀ। ਜਿਵੇਂ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸੋਢੀ ਸੁਲਤਾਨ ਉਹਨਾਂ ਦੇ ਸਪੁੱਤਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਇੱਕ ਦਿਨ ਕੀ ਹੋਇਆ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਨੇ ਅਤੇ ਉਸ ਸਮੇਂ ਸੇਵਾ ਕਰਵਾ ਰਹੇ ਸੀ ਸਰੋਵਰ ਦੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਭਰਾ ਅਤੇ ਗੁਰਮੁਖ ਪਿਆਰਿਓ ਉਹਨਾਂ ਦੇ ਤਾਏ ਦਾ ਪੁੱਤ ਦਾ ਵਿਆਹ ਸੀ ਅਤੇ ਉਹ ਆਇਆ ਅਤੇ ਆ ਕੇ ਬੇਨਤੀ ਕੀਤੀ, ਮਹਾਰਾਜ ਵੀ ਤੁਸੀਂ ਚੂਨਾ ਮੰਡੀ ਲਾਹੌਰ ਦੇ ਵਿੱਚ ਆਓ, ਆਪਣੇ ਪਰਿਵਾਰ ਦੇ ਵਿੱਚ ਵਿਆਹ ਰੱਖਿਆ ਹੈ, ਆਪ ਤੁਸੀਂ ਪਰਿਵਾਰ ਸਮੇਤ ਆਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇੱਥੇ ਸੇਵਾ ਚੱਲ ਰਹੀ ਆ ਸਰੋਵਰ ਦੀ, ਅਸੀਂ ਨਹੀਂ ਜਾ ਸਕਦੇ। ਅਤੇ ਉਸ ਸਮੇਂ ਸਤਿਗੁਰੂ ਮਹਾਰਾਜ ਨੇ ਪਿਰਥੀ ਚੰਦ ਨੂੰ ਕਿਹਾ ਵੀ ਤੂੰ ਚਲਿਆ ਜਾ। ਪਿਰਥੀ ਚੰਦ ਨੇ ਜਵਾਬ ਦੇ ਦਿੱਤਾ। ਮਹਾਂਦੇਵ ਜੀ ਨੂੰ ਕਿਹਾ ਵੀ ਤੁਸੀਂ ਚਲੇ ਜਾਓ। ਮਹਾਂਦੇਵ ਜੀ ਨੇ ਵੀ ਜਵਾਬ ਦੇ ਦਿੱਤਾ ਅਤੇ ਗੁਰਮੁਖ ਪਿਆਰਿਓ ਫਿਰ ਗੁਰੂ ਅਰਜਨ ਦੇ ਪਾਤਸ਼ਾਹ ਛੋਟੇ ਸਪੁੱਤਰ ਸੀ ਅਤੇ ਉਹਨਾਂ ਨੂੰ ਹੁਕਮ ਕੀਤਾ ਅਤੇ ਉਹਨਾਂ ਨੇ ਆਗਿਆ ਮੰਨ ਕੇ ਚਲੇ ਗਏ। ਅਤੇ ਜਦੋਂ ਗਏ ਕਾਫੀ ਸਮਾਂ ਲਾਹੌਰ ਦੇ ਵਿੱਚ ਰਹੇ ਅਤੇ ਗੁਰਮੁਖ ਪਿਆਰਿਓ ਗੁਰੂ ਪਾਤਸ਼ਾਹ ਜੀ ਨੇ ਜਦੋਂ ਨਾਂ ਬੁਲਾਇਆ ਅਤੇ ਉਸ ਸਮੇਂ ਮਨ ਦੇ ਅੰਦਰ ਤੜਫ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਅਤੇ ਗੁਰਮੁਖ ਪਿਆਰਿਓ ਉੱਥੋਂ ਫਿਰ ਚਿੱਠੀਆਂ ਭੇਜੀਆਂ, ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਸਤਿਗੁਰੂ ਜੀ ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਕਿਰਪਾ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ੋ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵਚਨ ਹੋਰ ਵੀ ਲਿਖਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੈਤੁਦ ਭਗਵੰਤਾ, ਮੋਹੇ ਰੈਨ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਓ। ਸਤਿਗੁਰੂ ਜੀ ਮੈਂ ਇੱਕ ਘੜੀ ਵੀ ਆਪ ਜੀ ਤੋਂ ਦੂਰ ਨਹੀਂ ਰਹਿ ਸਕਦਾ, ਆਪ ਜੀ ਦਾ ਹੁਕਮ ਮੰਨ ਕੇ ਆਗਿਆ ਮੰਨ ਕੇ ਮੈਂ ਲਾਹੌਰ ਦੇ ਵਿੱਚ ਆਇਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੇ ਵੀ ਆਪਣੇ ਗੁਰੂ ਦੇ ਦਰਸ਼ਨ ਕੀਤੇ ਬਿਨਾਂ ਰਹਿ ਨਹੀਂ ਸਕਦਾ। ਅੰਦਰ ਪਿਆਸ ਹੁੰਦੀ ਹੈ ਵੀ ਆਪਣੇ ਗੁਰੂ ਦਾ ਦੀਦਾਰ ਕਰਨਾ ਹੈ, ਜਦੋਂ ਗੁਰਮੁਖ ਪਿਆਰਿਓ ਅੰਦਰ ਪਿਆਸ ਹੋਵੇ, ਅੰਦਰੋਂ ਪਿਆਰ ਜਾਗਦਾ ਹੈ ਤਾਂ ਉਹਦੀਆਂ ਨਿਸ਼ਾਨੀਆਂ ਵੀ ਦੱਸੀਆਂ ਨੇ। ਜਦੋਂ ਪਿਆਰੇ ਨੂੰ ਮਿਲਣ ਦੀ ਆਸ ਹੋਵੇ ਦਰਸ਼ਨ ਕਰਨ ਦੀ, ਕਿਸੇ ਕਵੀ ਨੇ ਲਿਖਿਆ, ਆਸ ਕਾਰਾ ਨਵ ਨਿਸ਼ਾਨੀ ਐ ਪਿਸਰ, ਆਹ ਸਰਦੋ ਰੰਗ ਜਰਦੋ ਚਸਮ ਤਰ, ਖੁਆਬ ਸਹਿਰਾਮ ਇੰਤਜ਼ਾਰੀ ਬੇਕਰਾਰੀ ਖੁਆਬ ਸਹਿਰਾਮ। ਕਹਿੰਦੇ ਉਦੋਂ ਠੰਡੇ ਹੌਂਕੇ ਆਉਂਦੇ ਨੇ, ਕਈ ਵਾਰੀ ਮਨੁੱਖ ਪਿਆਰ ਦੇ ਵਿੱਚ ਆ ਕਰਕੇ ਗੋਡਿਆਂ ਦੇ ਵਿੱਚ ਸਿਰ ਲੈ ਕੇ ਬੈਠ ਜਾਂਦਾ ਹੈ, ਚਿਹਰੇ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਵੀ ਮੈਨੂੰ ਦੀਦਾਰ ਹੋ ਜਾਵੇ, ਮੇਰੇ ਪਿਆਰੇ ਦਾ ਦੀਦਾਰ ਹੋ ਜਾਵੇ। ਅਤੇ ਗੁਰਮੁਖ ਪਿਆਰਿਓ ਸੰਗਲਾ ਦੀਪ ਦਾ ਰਾਜਾ, ਰਾਜਾ ਸਿਵਨਾਵ, ਅਤੇ ਉਹਨੂੰ ਸੰਗਤ ਹੋਈ ਸੀ ਭਾਈ ਮਨਸੁੱਖ ਦੀ, ਅਤੇ ਮਨਸੁੱਖ ਦੀ ਜਦੋਂ ਸੰਗਤ ਹੋਈ, ਮਨਸੁੱਖ ਦਾ ਜੀਵਨ ਵੇਖ ਕੇ ਰਾਜੇ ਸਿਮਨਾਵ ਦੇ ਅੰਦਰ ਚੇਟਕ ਲੱਗ ਗਈ ਕਿ ਮੈਂ ਵੀ ਗੁਰੂ ਨਾਨਕ ਦਾ ਦਰਸ਼ਨ ਕਰਨਾ। ਅਤੇ ਉਸ ਸਮੇਂ ਭਾਈ ਮਨਸੁੱਖ ਨੂੰ ਕਹਿਣ ਲੱਗਿਆ ਰਾਜਾ ਸਿਵਨਾਵ, ਕਹਿੰਦਾ ਵੀ ਜੇ ਮੈਂ ਗੁਰੂ ਦਾ ਦਰਸ਼ਨ ਕਰਨਾ ਹੋਵੇ ਗੁਰੂ ਨਾਨਕ ਜੀ ਦਾ ਤਾਂ ਮੈਨੂੰ ਦਰਸ਼ਨ ਕਿਵੇਂ ਹੋਣਗੇ। ਤਾਂ ਉਸ ਸਮੇਂ ਭਾਈ ਮਨਸੁੱਖ ਕਹਿਣ ਲੱਗਿਆ, ਤੂੰ ਆਪਣੇ ਗੁਰੂ ਨੂੰ ਯਾਦ ਕਰ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਯਾਦ ਕਰੇਗਾ ਅਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਚੱਲ ਕੇ ਤੇਰੇ ਕੋਲ ਆਉਣਗੇ। ਅਤੇ ਰਾਜਾ ਸਿਵਨਾਵ ਰੋਜ਼ਾਨਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਯਾਦ ਕਰਦਾ ਹੈ। ਜਦੋਂ ਯਾਦ ਕਰਦਾ ਕਈ ਵਾਰੀ ਗੁਰਮੁਖ ਪਿਆਰਿਓ ਠੰਡੇ ਹੌਂਕੇ ਲੈਂਦਾ ਅਤੇ ਮਨ ਦੇ ਵਿੱਚ ਸੋਚਦਾ ਕਦੋਂ ਦੀਦਾਰ ਹੋਣਗੇ। ਅਤੇ ਲੋਕਾਂ ਦੇ ਵਿੱਚ ਜਿਹੜੇ ਹੋਰ ਉਸ ਸਮੇਂ ਦੇ ਸੰਤ ਬਣੇ ਹੋਏ ਸੀ, ਸਾਧੂ ਮਹਾਤਮਾ ਸੀ, ਉਹਨਾਂ ਨੂੰ ਪਤਾ ਲੱਗਿਆ ਕਿ ਰਾਜਾ ਸਿਵਨਾਵ ਜਿਹੜਾ ਹੈ ਉਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਅਤੇ ਉੱਧਰੋਂ ਨਕਲੀ ਗੁਰੂ ਨਾਨਕ ਬਣ ਕੇ ਜਾਣੇ ਸ਼ੁਰੂ ਹੋ ਗਏ। ਜਦੋਂ ਨਕਲੀ ਗੁਰੂ ਨਾਨਕ ਬਣ ਕੇ ਜਾਣੇ ਸ਼ੁਰੂ ਹੋਏ ਰਾਜੇ ਸਿਵਨਾਵ ਦੇ ਕੋਲ ਅਤੇ ਭੁਲੇਖਾ ਪਾਉਂਦੇ ਸੀ, ਇੱਕ ਵਾਰੀ ਰਾਜੇ ਨੇ ਬੜੀ ਸੇਵਾ ਕੀਤੀ ਅਤੇ ਵੇਖਿਆ ਜਦੋਂ ਉਹਨਾਂ ਦਾ ਜੀਵਨ ਸਹੀ ਨਹੀਂ ਸੀ, ਉਸ ਸਮੇਂ ਰਾਜੇ ਸਿਵਨਾਵ ਨੇ ਉਹਨਾਂ ਨੂੰ ਫੜ ਕੇ ਕੈਦ ਕਰ ਦਿੱਤਾ। ਰਾਜਾ ਸਿਵਨਾਵ ਪਰਖ ਕਰਦਾ ਸੀ ਤੇ ਜਦੋਂ ਪਰਖ ਦੇ ਵਿੱਚੋਂ ਕੋਈ ਪੂਰਾ ਨਹੀਂ ਸੀ ਉਤਰਦਾ ਤੇ ਉਹਨੂੰ ਫਿਰ ਰਾਜਾ ਸਿਬਨਾਬ ਜਿਹੜਾ ਸੀ ਉਹ ਕੈਦ ਕਰ ਦਿੰਦਾ ਸੀ। ਕੀ ਹੋਇਆ ਗੁਰਮੁਖ ਪਿਆਰਿਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਰਾਜੇ ਸਿਬਨਾਬ ਦੇ ਕੋਲ ਗਏ। ਜਦੋਂ ਰਾਜੇ ਸਿਬਨਾਬ ਦੇ ਕੋਲ ਗਏ ਤੇ ਰਾਜੇ ਸਿਬਨਾਬ ਨੇ ਦਰਸ਼ਨ ਕੀਤੇ, ਪਰ ਗੁਰਮੁਖ ਪਿਆਰਿਓ ਪਹਿਲਾਂ ਪਖੰਡੀ ਬਹੁਤ ਗਏ ਸੀ। ਰਾਜੇ ਸਿਬਨਾਬ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਫਿਰ ਪਰਖ ਕੀਤੀ। ਉਸ ਸਮੇਂ ਬਹੁਤ ਸੁੰਦਰ ਲੜਕੀਆਂ ਭੇਜੀਆਂ ਤੇ ਜਦੋਂ ਉਹ ਲੜਕੀਆਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਹਾਵ ਭਾਵ ਕਰਨ ਲੱਗੀਆਂ ਤੇ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਨਾਂ ਲੜਕੀਆਂ ਨੂੰ ਉਪਦੇਸ਼ ਦਿੱਤਾ। ਪਾਤਸ਼ਾਹ ਜੀ ਕਹਿੰਦੇ, ਗਾਸ਼ੋ ਪੁੱਤਰੀ ਰਾਜਕੁਮਾਰ, ਨਾਮ ਭਣੋ ਸੱਚ ਦੋਤ ਸਵਾਰ। ਤੇ ਇਹ ਉਪਦੇਸ਼ ਰਾਜੇ ਸਿਬਨਾਬ ਨੇ ਜਿਹੜੀਆਂ ਲੜਕੀਆਂ ਭੇਜੀਆਂ ਸੀ ਉਹਨਾਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਉਹਨਾਂ ਦੇ ਵੀ ਜੀਵਨ ਬਦਲ ਕੇ ਭਲਾ ਹੋ ਗਿਆ। ਉਹਨਾਂ ਨੇ ਜਾ ਕੇ ਰਾਜੇ ਸਿਬਨਾਬ ਨੂੰ ਦੱਸਿਆ ਵੀ ਸੱਚਮੁੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆ ਗਏ ਨੇ। ਤੇ ਫਿਰ ਰਾਜਾ ਸਿਬਨਾਬ ਨੇ ਆ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਉਪਦੇਸ਼ ਬਖਸ਼ਿਆ ਤੇ ਉਹਦੇ ਮਨ ਨੂੰ ਸ਼ਾਂਤੀ ਮਿਲੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ। ਪਿਆਰਿਓ, ਜਦੋਂ ਮਨ ਦੇ ਵਿੱਚ ਇੱਛਾ ਹੋਵੇ, ਭਾਵਨਾ ਬਣ ਜਾਵੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਸਿੱਖ ਦੀ ਭਾਵਨਾ ਪੂਰੀ ਕਰਦੇ ਨੇ। ਤੇ ਇਸੇ ਪ੍ਰਕਾਰ ਭਾਈ ਗੁਰਦਾਸ ਜੀ ਕਹਿੰਦੇ ਨੇ, ਤੂੰ ਗੁਰੂ ਨਾਨਕ ਦੇ ਦਰ ਨਾਲ ਜੁੜ ਕੇ ਵੇਖ, ਇੱਕ ਕਦਮ ਗੁਰੂ ਵੱਲ ਨੂੰ ਪੁੱਟ ਕੇ ਵੇਖ ਤੇ ਗੁਰੂ ਕਰੋੜਾਂ ਕਦਮ ਤੇਰੇ ਵੱਲ ਨੂੰ ਪੁੱਟ ਕੇ ਆਵੇਗਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾ ਹੋਏ ਲੇਤ ਹੈ। ਪਰ ਪਿਆਰਿਆ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤੂੰ ਇੱਕ ਕਦਮ ਪਹਿਲਾਂ ਤੈਨੂੰ ਪੁੱਟਣਾ ਪਵੇਗਾ, ਪਹਿਲਾਂ ਇੱਕ ਕਦਮ ਤੂੰ ਪੁੱਟ ਗੁਰੂ ਵੱਲ ਨੂੰ ਤੇ ਗੁਰੂ ਕਰੋੜਾਂ ਕਦਮ ਤੇਰੇ ਵੱਲ ਨੂੰ ਪੁੱਟ ਕੇ ਆਵੇਗਾ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾ ਹੋਏ ਲੇਤ ਹੈ। ਮਹਾਰਾਜ ਕਹਿੰਦੇ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਵਾਰੰਵਾਰ ਗੁਰ ਹੇਤ ਹੈ। ਕਹਿੰਦੇ ਤੂੰ ਇੱਕ ਵਾਰੀ ਗੁਰੂ ਨੂੰ ਯਾਦ ਕਰੀ, ਪਰ ਪਹਿਲਾਂ ਤੈਨੂੰ ਯਾਦ ਕਰਨਾ ਪੈਣਾ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਵਾਰੰਵਾਰ ਗੁਰ ਹੇਤ ਹੈ। ਤੇ ਕਹਿੰਦੇ ਗੁਰੂ ਤੈਨੂੰ ਵਾਰ ਵਾਰ ਯਾਦ ਕਰੂਗਾ। ਭਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਗੁਰੂ ਨੂੰ ਸਰਧਾ ਦੇ ਨਾਲ, ਪਿਆਰ ਦੇ ਨਾਲ ਆ ਕੇ ਕੌਡੀ ਭੇਟ ਕਰਦੀ ਤੇ ਗੁਰੂ ਤੇਰੇ ਖਜ਼ਾਨੇ ਭਰ ਦੂਗਾ। ਇਸ ਕਰਕੇ ਜਿਨ੍ਹਾਂ ਨੇ ਗੁਰੂ ਨੂੰ ਯਾਦ ਕੀਤਾ, ਪਿਆਰ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਕੋਲ ਆਪ ਗਏ। ਕਸ਼ਮੀਰ ਦੀ ਧਰਤੀ ਤੇ ਮਾਤਾ ਭਾਗ ਭਰੀ ਬੈਠੀ ਆ ਤੇ ਗੁਰਮੁਖ ਪਿਆਰਿਓ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦੀ ਆ ਮਾਤਾ ਭਾਗ ਭਰੀ। ਛੇਵੇਂ ਪਾਤਸ਼ਾਹ ਮਹਾਰਾਜ ਉਸ ਮਾਤਾ ਭਾਗ ਭਰੀ ਦੀ ਇੱਛਾ ਪੂਰੀ ਕਰਨ ਵਾਸਤੇ ਆਪ ਕਸ਼ਮੀਰ ਦੀ ਧਰਤੀ ਤੇ ਗਏ ਤੇ ਮਾਤਾ ਭਾਗ ਭਰੀ ਨੂੰ ਜਾ ਕੇ ਦਰਸ਼ਨ ਬਖਸ਼ੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਪਾਵਨ ਬਾਣੀ ਦੇ ਵਿੱਚ ਕਹਿੰਦੇ, ਬਚਨ ਕਰਦੇ ਨੇ, ਲੋਚਨ ਤਾਰ ਲਲਤਾ ਬਿਲ ਲਾਤੀ, ਦਰਸ਼ਨ ਪਿਆਸ ਰਜਾਈ। ਕਹਿੰਦੇ ਜਿਹੜੇ ਗੁਰੂ ਦੇ ਸਿੱਖ ਹੁੰਦੇ ਨੇ ਉਹ ਹਮੇਸ਼ਾ ਭਾਈ ਗੁਰੂ ਦਾ ਦਰਸ਼ਨ ਕਰਦੇ ਨੇ। ਉਹ ਆਪਣੇ ਪਿਆਰੇ ਤੋਂ ਬਿਨਾਂ ਗੁਰਮੁਖ ਪਿਆਰੋ ਰਹਿ ਨਹੀਂ ਸਕਦੇ। ਉਹ ਗੁਰਮੁਖ ਪਿਆਰੋ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਤੋਂ ਬਿਨਾਂ, ਗੁਰੂ ਤੋਂ ਬਿਨਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਜੀ।
1: ਮਿਲੇ ਨੀਂਦ ਨਾ ਪਾਈ,
0: ਉਹ ਆਪਣੇ ਗੁਰੂ ਨੂੰ ਪਿਆਰੇ ਤੋਂ ਬਿਨਾਂ, ਮਿਲੇ ਤੋਂ ਬਿਨਾਂ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈ।
1: ਬੁਝਾ ਬਪੜੀ,
0: ਇਹ ਵਿਚਾਰੀ ਜਿਹੜੀ ਬਪੜੀ ਬੁੱਧੀ ਆ ਜਿਹੜੀ ਸਾਡੀ, ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਹੈ ਸਾਡੇ ਨੇੜੇ। ਪਿਰਨ ਨਜ਼ੀਕ, ਨਜ਼ੀਕ ਦਾ ਅਰਥ ਨੇੜੇ, ਪਰਮੇਸ਼ਰ ਵਾਹਿਗੁਰੂ ਹੈ ਨੇੜੇ, ਪਰ ਇਹ ਵਿਚਾਰੀ ਬੁੱਧੀ ਸਮਝਦੀ ਨਹੀਂ ਵੀ ਉਹ ਮੇਰੇ ਨੇੜੇ ਆ। ਕਿੰਨਾ ਨੇੜੇ ਆ? ਭਗਤ ਰਵਿਦਾਸ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਬਚਨ ਕਰਦੇ ਨੇ, ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ। ਉਹ ਤਾਂ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ, ਬਹੁਤ ਨੇੜੇ ਹੈ। ਪਰ ਜਿਹੜੀ ਸਾਡੀ ਬੁੱਧੀ ਹੈ, ਇਹ ਉਸ ਪਰਮਾਤਮਾ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੂੰ ਨੇੜੇ ਨਹੀਂ ਸਮਝਦੀ ਜੀ।
1: ਸਤਿਗੁਰ ਦੀਆ ਦਿਖਾਈ।
0: ਪਰ ਜਦੋਂ ਸੱਚੇ ਗਿਆਨ ਦੁਆਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਤੇ ਉਦੋਂ ਫਿਰ ਸੋਝੀ ਆ ਜਾਂਦੀ ਆ, ਗਿਆਨ ਆ ਜਾਂਦਾ ਹੈ ਵੀ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਮੇਰੇ ਨੇੜੇ ਹੈ। ਜਦੋਂ ਆਪਾਂ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਨੇੜੇ ਸਮਝਾਂਗੇ ਫਿਰ ਮਨੁੱਖ ਕਦੇ ਵੀ ਮਾੜਾ ਕਰਮ ਨਹੀਂ ਕਰੇਗਾ। ਪਾਤਸ਼ਾਹ ਜੀ ਕਹਿੰਦੇ ਨਿਕਟ ਬੁੱਝੈ ਬੁਰਾ ਕਿਉਂ ਕਰੈ। ਜੇ ਪਰਮਾਤਮਾ ਨੂੰ ਨੇੜੇ ਸਮਝਾਂਗੇ ਕਦੇ ਵੀ ਅਸੀਂ ਪਾਪ ਕਰਮ ਨਹੀਂ ਕਰਾਂਗੇ। ਪਾਪ ਕਰਮ ਮਨੁੱਖ ਉਦੋਂ ਕਰਦਾ ਹੈ ਜਦੋਂ ਉਹ ਪਰਮਾਤਮਾ ਨੂੰ ਨੇੜੇ ਨਹੀਂ ਸਮਝਦਾ। ਤੇ ਗੁਰਮੁਖ ਪਿਆਰਿਓ, ਉਹ ਪਰਮਾਤਮਾ ਸਦਾ ਸਾਡੇ ਕੋਲ ਹੈ। ਸਤਿਗੁਰੂ ਜੀ ਪਾਤਸ਼ਾਹ ਜੀ ਪਾਵਨ ਬਾਣੀ ਦੇ ਅੰਦਰ ਵਚਨ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਇਹ ਮਨ ਮਤ ਜਾਣਾ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਤੇ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਤਾਂ ਪਿਆਰਿਆ ਤੈਨੂੰ ਸਦਾ ਹੀ ਵੇਖਦਾ ਹੈ, ਉਹ ਹਰ ਥਾਂ 'ਤੇ ਹੀ ਵੇਖਦਾ ਹੈ। ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਉਹ ਤਾਂ ਭਾਈ ਸਾਰਿਆਂ ਜਗ੍ਹਾ ਦੇ ਉੱਪਰ ਸਮਰੱਥ ਹੈ। ਇਸ ਕਰਕੇ ਸੱਚੇ ਗਿਆਨ ਦੁਆਰਾ ਸਤਿਗੁਰੂ ਦੀ ਬਾਣੀ ਦੁਆਰਾ ਉਸ ਪਰਮੇਸ਼ਰ ਵਾਹਿਗੁਰੂ ਦੀ ਸਾਨੂੰ ਸੋਝੀ ਆਉਂਦੀ ਹੈ, ਫਿਰ ਇਹ ਮਨੁੱਖ ਸਮਝ ਜਾਂਦਾ ਹੈ ਵੀ ਉਹ ਪਰਮੇਸ਼ਰ ਵਾਹਿਗੁਰੂ ਨੇੜੇ ਹੈ। ਪਰ ਬੁੱਧੀ ਜਿਹੜੀ ਹੈ ਪਿਰਨ ਨਜ਼ੀਕ ਨਾ ਬੂਝੈ ਬਪੜੀ, ਇਹ ਵਿਚਾਰੀ ਬੁੱਧੀ ਉਹਨੂੰ ਪਰਮੇਸ਼ਰ ਨੂੰ ਨੇੜੇ ਨਹੀਂ ਸਮਝਦੀ। ਪਰ ਸੱਚੇ ਗਿਆਨ ਦੁਆਰਾ ਪਰਮਾਤਮਾ ਦੇ ਗਿਆਨ ਦੁਆਰਾ ਗੁਰਬਾਣੀ ਦੁਆਰਾ ਉਹ ਭਾਈ ਪਰਮੇਸ਼ਰ ਨੇੜੇ ਦਿਸਦਾ ਹੈ।
1: ਸਹਿਜ ਮਿਲਿਆ ਤਬ ਹੀ ਸੁਖ ਪਾਇਆ।
0: ਉਹ ਸੁਤੇ ਸਿੱਧ ਸਹਿਜ ਸੁਭਾਅ ਹੀ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜੀਵ ਜਿਹੜਾ ਹੈ ਇਹ ਸਦਾ ਲਈ ਸੁਖ ਸੁਖੀ ਹੋ ਜਾਂਦਾ ਹੈ। ਅਸੀਂ ਸੁਖੀ ਹੋਣ ਵਾਸਤੇ ਤੇ ਗੁਰਮੁਖ ਪਿਆਰਿਓ ਕਈ ਵਾਰੀ ਥਾਂ ਥਾਂ 'ਤੇ ਭਟਕਦੇ ਹਾਂ। ਸਾਨੂੰ ਕਿਤੇ ਵੀ ਥਾਂ ਥਾਂ 'ਤੇ ਭਟਕਣ ਦੀ ਲੋੜ ਨਹੀਂ ਹੈ। ਇੱਕ ਗੁਰੂ ਨਾਨਕ ਦੇ ਦਰ ਦੇ ਨਾਲ ਜੁੜ ਜਾਈਏ ਪਰਮਾਤਮਾ ਦੇ ਦਰ ਤੋਂ ਤੇ ਗੁਰਮੁਖ ਪਿਆਰੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਮਹਾਰਾਜ ਕਹਿੰਦੇ ਜੇ ਆਤਮ ਕੋ ਸੁੱਖ ਸੁੱਖ ਨਿਤ ਲੋੜ ਹੈ ਤਾਂ ਗੁਰਮਿਲ ਸਰਨ ਪਵੀਜੈ। ਗੁਰੂ ਦੀ ਸਰਨ ਦੇ ਵਿੱਚ ਪੈਣਾ ਕਰ ਪਿਆਰਿਆ ਤੇ ਤੂੰ ਸਦਾ ਲਈ ਸੁਖੀ ਹੋ ਜਾਵੇਂਗਾ, ਤੈਨੂੰ ਸਾਰੇ ਸੁੱਖ ਮਿਲ ਜਾਣਗੇ। ਜੇ ਗੁਰਮੁਖ ਪਿਆਰਿਓ ਜ਼ਿੰਦਗੀ ਦੇ ਵਿੱਚ ਥੋੜ੍ਹਾ ਜਿਹਾ ਵੀ ਦੁੱਖ ਆ ਜਾਂਦਾ ਸਾਡੀ ਜ਼ਿੰਦਗੀ ਦੇ ਵਿੱਚ, ਅਸੀਂ ਕਈ ਵਾਰੀ ਗੁਰੂ ਤੋਂ ਬੇਮੁੱਖ ਹੋ ਜਾਂਦੇ ਹਾਂ, ਫਿਰ ਥਾਂ ਥਾਂ 'ਤੇ ਭਟਕਣਾ ਸ਼ੁਰੂ ਕਰ ਦਿੰਦੇ ਹਾਂ। ਦੁੱਖ ਸੁੱਖ ਜਿਹੜੇ ਹੁੰਦੇ ਨੇ ਇਹ ਸਾਡੇ ਕਰਮਾਂ ਦੇ ਹੁੰਦੇ ਨੇ। ਪਾਤਸ਼ਾਹ ਜੀ ਦੇ ਬਚਨ ਨੇ ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣਾ ਜਿਨ ਦਾਤਾ ਦੀਏ, ਕਿਸ ਕੋ ਦੋਸ਼ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਇਹ ਸਾਡਾ ਆਪਣਾ ਕੀਤਾ ਹੋਇਆ ਕਰਮ ਹੁੰਦਾ।

0: ਮਨੁੱਖ ਦੇ ਅੰਦਰ ਜਿਹੜੀ ਤ੍ਰਿਸ਼ਨਾ ਹੈ ਇਹ ਬਹੁਤ ਜ਼ਿਆਦਾ ਹੈ। ਹਰ ਇੱਕ ਮਨੁੱਖ ਦੇ ਅੰਦਰ ਤ੍ਰਿਸ਼ਨਾ ਹੈ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਵਚਨ ਕਹੇ ਨੇ, ਪਾਤਸ਼ਾਹ ਜੀ ਕਹਿੰਦੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕਿਸੇ ਬਿਰਲੇ ਮਨੁੱਖ ਦੀ ਤ੍ਰਿਸ਼ਨਾ ਬੁਝੀ ਹੈ। ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕੋ ਲੁਝੀ ਹੈ। ਅਤੇ ਗੁਰਮੁਖ ਪਿਆਰਿਓ, ਤ੍ਰਿਸ਼ਨਾ ਜਿਵੇਂ ਅੱਗ ਜਿਹੜੀ ਆ ਨਾ, ਪਾਤਸ਼ਾਹ ਜੀ ਕਹਿੰਦੇ ਜਿਉਂ ਪਾਵਕ ਇੰਧਨ ਨਹੀਂ ਤਰਾਪੈ, ਜਿਹੜੀ ਅੱਗ ਹੈ ਉਹ ਕਦੇ ਵੀ ਲੱਕੜਾਂ ਜਾਂ ਤੇਲ ਦੇ ਨਾਲ ਨਹੀਂ ਰੱਜਦੀ। ਅੱਗ ਦੇ ਉੱਪਰ ਜਿੰਨੀਆਂ ਵੀ ਲੱਕੜਾਂ ਸੁੱਟੀ ਜਾਵਾਂਗੇ ਉਹਦੇ ਅੱਗ ਹੋਰ ਤੇਜ਼ ਹੋ ਜਾਣੀ ਆ, ਤੇਲ ਪਾਵਾਂਗੇ ਹੋਰ ਅੱਗ ਤੇਜ਼ ਹੋ ਜਾਣੀ ਆ। ਇਸੇ ਪ੍ਰਕਾਰ ਮਨੁੱਖ ਦੇ ਅੰਦਰ ਤ੍ਰਿਸ਼ਨਾ ਜਿਹੜੀ ਆ ਉਹ ਖਤਮ ਨਹੀਂ ਹੁੰਦੀ। ਮਹਾਰਾਜ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਪਾਤਸ਼ਾਹ ਜੀ ਕਹਿੰਦੇ, ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆ ਭਾਰ, ਜਿੰਨੇ ਮਰਜ਼ੀ ਪੁਰੀਆਂ ਦੇ ਭਾਰ ਬਣ ਲਵੇ ਮਨੁੱਖ ਦੇ ਅੰਦਰ, ਉਹ ਭੁੱਖ ਨਹੀਂ ਖਤਮ ਹੁੰਦੀ, ਤ੍ਰਿਸ਼ਨਾ ਨਹੀਂ ਖਤਮ ਹੁੰਦੀ। ਪਰ ਤ੍ਰਿਸ਼ਨਾ ਬਿਰਲੇ ਪੁਰਖ ਦੀ ਬੁੱਝਦੀ ਆ। ਪਰ ਤ੍ਰਿਸ਼ਨਾ ਬੁੱਝਦੀ ਕਿਵੇਂ ਆ? ਪਾਤਸ਼ਾਹ ਜੀ ਕਹਿੰਦੇ, ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਜਿਹੜਾ ਮਨੁੱਖ ਨਾਮ ਜਪਦਾ ਹੈ ਉਹਦੇ ਅੰਦਰੋਂ ਭਾਈ ਤ੍ਰਿਸ਼ਨਾ ਖਤਮ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵਚਨ ਕਰਦੇ ਹਨ, ਸਹਿਜ ਮਿਲਿਆ ਤਬ ਹੀ ਸੁਖ ਪਾਇਆ, ਤ੍ਰਿਸ਼ਨਾ ਨਾਮ ਬੁਝਾਈ। ਵਾਹਿਗੁਰੂ ਦੇ ਨਾਮ ਦੁਆਰਾ ਹੀ ਭਾਈ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਖਤਮ ਹੁੰਦੀ ਹੈ।
1: ਨਾਨਕ ਤੁਝ ਤੇ ਮਨ ਮਾਨਿਆ।
0: ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਦੋਂ ਸਾਡਾ ਮਨ ਜਿਹੜਾ ਹੈ ਉਹ ਪਰਮਾਤਮਾ ਨੂੰ ਮੰਨ ਜਾਂਦਾ ਹੈ।
1: ਕੀਮਤ ਕਹਿਣ ਨਾ ਜਾਈ,
0: ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਕੀਮਤ ਜਿਹੜੀ ਆ ਉਹ ਕਹੀ ਨਹੀਂ ਜਾ ਸਕਦੀ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਏ ਜਾ ਸਕਦੇ ਨੇ, ਉਹਦੀ ਮਹਿਮਾ ਜਿਹੜੀ ਆ ਉਹ ਪਰੇ ਤੋਂ ਪਰੇ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਗੁਰਮੁਖ ਪਿਆਰਿਓ ਆਪਾਂ ਕਹੀਏ ਵੀ ਮੈਂ ਮੁਕੰਮਲ ਤੌਰ 'ਤੇ ਉਹਨੂੰ ਪੂਰਨ ਤੌਰ 'ਤੇ ਬਿਆਨ ਕਰ ਦੇਵਾਂ, ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਅਤੇ ਨਾ ਹੀ ਉਹਦੇ ਮੁਕੰਮਲ ਤੌਰ 'ਤੇ ਕੋਈ ਗੁਣਾਂ ਨੂੰ ਲਿਖ ਸਕਦਾ ਹੈ। ਅਤੇ ਇਸ ਕਰਕੇ ਜਦੋਂ ਸਾਡਾ ਮਨ ਮੰਨ ਜਾਂਦਾ ਹੈ ਉਹਦੀ ਕਿਰਪਾ ਦੇ ਨਾਲ ਹੀ ਮਨ ਮੰਨਦਾ ਹੈ, ਗੁਰੂ ਦੇ ਨਾਲ ਜੁੜਦਾ ਹੈ, ਅਤੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਕੋਈ ਕੀਮਤ ਨਹੀਂ ਪਾ ਸਕਦਾ। ਇਸ ਕਰਕੇ ਗੁਰਮੁਖ ਪਿਆਰਿਓ, ਇਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ, ਸੱਚੇ ਪਾਤਸ਼ਾਹ ਅਸੀਂ ਕਲਯੁਗੀ ਜੀਵ ਹਾਂ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਵੋ। ਕਲਯੁਗ ਦੇ ਸਮੇਂ ਦੇ ਵਿੱਚ ਕਿਤੇ ਵੀ ਭਟਕਣ ਦੀ ਲੋੜ ਨਹੀਂ, ਗੁਰੂ ਨਾਨਕ ਦੇ ਦਰ ਨਾਲ ਜੁੜੀਏ, ਗੁਰੂ ਨਾਨਕ ਦੇ ਘਰ ਨਾਲ ਜੁੜੀਏ, ਪੰਜਾਂ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਨਿਤਨੇਮ ਵਿੱਚ ਪਰਪੱਕ ਹੋਈਏ, ਰਹਿਤ ਰੱਖਣੀ ਸ਼ੁਰੂ ਕਰੀਏ, ਫਿਰ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਜਾਵੇਗਾ, ਸੰਸਾਰ 'ਤੇ ਆਉਣਾ ਸਫਲਾ ਹੋ ਜਾਵੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਮਾਫ਼ੀ ਬਖਸ਼ਿਸ਼ ਕਰਨੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਾਜ਼ਰੀ ਪ੍ਰਵਾਨ ਕਰਨ। ਸੋ ਸਿੰਘ ਸਾਹਿਬ ਮਹਾਂਪੁਰਖਾਂ ਦਾ, ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਦਾ ਉਹਨਾਂ ਦਾ ਧੰਨਵਾਦ, ਸਮੁੱਚੀ ਮੈਨੇਜਮੈਂਟ ਦਾ ਧੰਨਵਾਦ, ਸਾਰੇ ਗੁਰਸਿੱਖਾਂ ਦਾ, ਸੰਗਤਾਂ ਦਾ ਧੰਨਵਾਦ, ਸਭ ਤੋਂ ਜ਼ਿਆਦਾ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸੋ ਲਵਾਓ ਹਾਜ਼ਰੀ, ਇੱਥੇ ਹੀ ਫਤਿਹ ਆਖਰੀਆਂ ਪੰਗਤੀਆਂ ਪੜ੍ਹ ਕੇ ਸਮਾਪਤੀ ਕਰਨਾ ਕਰੀਏ ਜੀ।
1: ਸਹਿਜ ਮਿਲਿਆ ਤਬ ਹੀ ਸੁਖ ਪਾਇਆ, ਤ੍ਰਿਸ਼ਨਾ ਸਭ

ਕਿ ਲਾਜਸ ਗੋਬਿੰਦਾ ਸਵਾਰ ਦੋਹਰਾ ਰਾਤਰੀ ਕਾ ਖਾਲਸਾ ਕਿਰੇ ਨਾ ਕੋਈ ਵਾਰ ਹੋਏ ਸਮਰੰਗੇ ਬਤੇ ਸਰੰਗ ਜੋਹੇ ਦੋਹਰਾ ਉੜਕੇ ਸਵਾ ਮਲੇਸ਼ੇ ਕਰਕੋੜਾ ਪਾਸਾ ਰੰਗਾ ਵਾਲੇ ਫਤੇ ਕਾ ਰਹਿ ਕਲਮ ਅਵਤਾਰ ਸਤਰ ਚਕਰ ਵਰਤੀ ਚਤਾਰ ਤਗ ਝੂਟੇ ਸਵਯੰਭ ਸਮੰਗ ਸਰਵਦਾ ਸੁਲੁਗਤੇ ਦੁਕਾਲ ਕਰੁਣਾ ਸੇ ਦਇਆਲੰ ਸਰੂਪੇ ਸਦਾ ਅੰਗ ਸੰਗੀ ਅਭੰਗ ਅੰਗ ਵਿਭੂਤੇ ਦੇਖ ਤਿਗ ਫਤਿਹ ਨਸਰਤ ਬੇਦਰ ਵਿਆਪਤਜ ਅਜ ਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖੇ ਸਹਾਇ ਦਰਬਾਰ ਮੇਤਰ ਦਰਬਾਰਾ ਸੱਚ ਖੰਡ ਵਸੰਗ ਰੰਕਾਰਾ ਲਛਮੇ ਖੜੇ ਤੁਮਰੇ ਦਰਬਾਰਾ

0: ब्रह्मचारी का हाथ पर लगा हुआ वाली का मंडन हरि हो गए लोग अपने ब्रह्मचारी के कारण लगी उन पर अपना अवधि ना चंद सो क्या दिन के भी इन के सब हर लोग पकड़ के इन के सब भंज बाहर की पर पुकार पर सीधे काला रंग का दरो का दरा पर एक दाल का पत्र ये का दरो ये दाल का पत्र लिए का दरो ये चीर पे दिल दरो ये दाल का दरो ये मारे दे ये दे पुकार को दाह दम दरो मारे दाल का बुट जट का दाह दम दरो मारे दाल का दरो ये मार मार दाल ये डूबे दर मार मार बुट जट ये डूबे दर
1: ये धन्य कर्म से हम सनातन
0: ਜਿਹ ਜਾਤ ਪਾਤ ਨੇ ਸਤਿ ਮਿੱਤਰ ਜਿਹ ਜਿਹ ਜਾਤ ਪਾਤ ਨੇ ਜਿਹ ਸਤਿ ਮਿੱਤਰ ਜਿਹ ਨਿਰ ਰੂਪ ਨੇ ਨਿਰਾਤ ਨੇ ਜਿਹ ਜਨ ਨੰਗਾ ਰੂਪ ਨੇ ਨਿਰਾਤ ਨੇ ਜਿਹ ਜਨ ਜੇ ਨੇ ਮਨ ਪਰ ਜਿਹ ਜਾਤ ਪਾਤ ਨੇ ਜਿਹ ਜਿਹ ਰਾਇ ਨੇ ਜਿਹ ਮਨ ਦਾ ਜਿਹ ਨੇ ਅਮਰ ਆਮ ਨੇ ਨੇ ਪਿਆਦ ਜਿਹ ਰੇ ਨ ਸੁਖ ਨੇ ਤੋ ਨਿ ਪਰਾ ਜਿਹ ਰੂਪ ਜਿਹ ਦਾਤ ਪਾਤ ਸਾਹਿ ਦੇ ਨਾਸ ਜਿਹ ਆਦਾ ਸੰਤ ਨੇ ਰੂਪ ਰਾਜ ਨੇ ਰੂਪ ਕਲਾ ਕਰ ਨੇ ਜੋ ਜੋ ਪਰ ਜਿਹ ਜਾਤ ਪਾਤ ਨੇ ਜਿਹ ਜੋ ਜੋ ਜਗਤ ਰਾਜ ਪਾਤ ਨੇ ਰੂਪ ਮੁਕਤ ਜਿਹ ਗਾਲ ਗਾਲ ਕਰਤੇ ਹੋ ਨਾ ਜਿਹ ਸਰੂ ਦਾ ਖੜੇ ਬੰਦ ਜਿਹ ਨੇ ਤਨ ਰੂਪ ਰੰਗੇ ਬਜੇ ਅਲਗ ਰੂਪ ਨੇ ਕਦਰ ਦੇ ਵੇਦ ਜਿਹ ਅਲਗ ਹੈ ਅਲਗ ਰੂਪ ਤੇ ਅਡੂ ਜਿਹ ਅਲਗ ਤੇ ਜੋ ਮਤਾ ਦਾ ਤੋਲ ਕੋ ਜਿਹ ਅਨ ਕਾਜ ਵੇ ਜਨ ਜਨ ਅਨ ਕੋਈ ਕਲ ਜੋ ਕਾ ਸਾਧ ਦੁਰੰਤ ਕੋਈ ਕਲ ਜੋ ਕਾ ਸਾਧ ਦੁਰੰਤ ਤਨ ਸੀਤ ਥਾਮ ਵਰਖਾ ਸਹੰਤ ਕਈ ਕਸ ਇਹ ਵਾਸ ਬਿਤਨ ਮੰਗੇ ਜਤਨ ਜੋ ਇਹ ਵਿਦਿਆ ਵਿਚਾਰ ਦੇ ਬੰਦ ਜੋ ਕੋ ਪਾਵਤ ਵਿਚਾਰ ਆਰਾਧਨ ਕਈ ਬਾਬਾ ਹਪੇ ਸੰਗਰਮੰਤ ਕਈ ਜੋ ਜੀ ਕਲ ਬਾਬਾ ਵਿੱਚ ਤਨ ਲਰਦ ਕਰੇ ਸੇ ਬ੍ਰਿਤ ਸਵਾਦ ਜਗਤ ਗੋਬਿੰਦ ਤੇ ਸਿਮਰਾ ਬਖਤ ਤੇ ਦੇਵਿੰਦ ਕਈ ਕੋ ਕਈ ਅਗਨ ਹੋ ਤੇ ਕੋਨ ਹਾਰ ਕਈ ਜਗ ਕੋੜ ਤੇ ਕੋ ਹਾਰ ਕਈ ਜਟ ਸਾ ਕੋੜ ਤੇ ਕੋ ਜਨਾਈ ਤੇ ਕਰੇ ਸਾ ਕੋ ਪ੍ਰਕਾਰ ਛੇ ਤੇ ਤੇ ਕਈ ਗੀਤ ਗਾਨ ਗੰਦ ਬਰੀ ਤੇ ਵੀ ਸਾ ਸਾ ਨੇ ਤੇ ਜਾ ਤੇ ਕਈ ਬੇਦ ਦੀ ਤੇ ਜਗ ਜਾ ਕਰੀ ਤੇ ਹੋ ਕੋ ਬੇਦ ਦੀ ਕਮ ਤੇ ਜਾ ਧਰਮ ਮੁਕਤ ਕਈ ਦੇ ਤੇ ਦੇ ਬਾਹਰ ਟੰਗ ਕਈ ਦੇ ਤੇ ਦੇ ਬਿਦ ਦੇ ਆ ਬੜਨ ਕਈ ਗੀਤ ਗਾਨ ਬਿਦ ਦੇ ਵਿਚਾਰ ਨੇ ਨਕ ਤਰਸ ਪਾਇ ਤਨ ਪਾਰ ਨੇ ਨਕ ਤਰਸ ਪਾਇ ਤਨ ਪਾਰ ਕਈ ਤੀਰਥ ਤੀਰਥ ਪਰਮਤ ਸੁਭਨ ਕਈ ਅਗਨ ਤੀਰਥ ਤੇ ਦੇ ਰੋ ਰੰਗ ਕਰੇ ਜਲਤ ਬਿਦ ਦੇ ਬਿਦ ਆ ਵਿਚਾਰ ਨੇ ਨਕ ਤਰਸ ਪਾਇ ਤਨ ਪਾਰ ਨੇ ਤਤ ਕਹ ਰਾਜ ਇਤ ਕਮ ਲੋਕ ਧਰਮ ਕੈ ਸਿਮਰਤ ਜੀ ਪ੍ਰਤ ਅਮਰ ਸੋ ਕਰਮ ਕੈ ਸ੍ਰੀ ਜਾਤ ਕਰਮ ਤੁਜ ਵਾਸ ਸੁਦਾਨ ਨੇ ਉਹ ਸੰਗ ਮੇ ਕਰਮ ਕੋ ਅਫਦਾਨ ਉਹ ਵਾਸ ਮੇ ਤੁਮ ਕਰ ਕੋ ਬ੍ਰਹਮ ਬਿਦ ਦੇ ਆ ਵਿਚਾਰ ਤੁਮ ਜੋ ਕਲ ਤੇ ਕਮ ਬਿਦ ਵਿਚਾਰ ਕਰਮ ਹਰ ਦੁਖ ਕਰੇ ਜਨ ਧਰਮ ਬਿਦਾਨ ਕਮ ਦੁਖ ਕਰਦੀ ਜਾ ਸੰਗਰ ਕਰਦਾਨ ਕਮ ਦੁਖ ਦੀ ਕਮ ਕਰਦਾਨ ਕਮ ਪਿਤਰ ਕਰਮ ਕਮ ਬਿਦ ਦੇ ਕਮ ਰਿਪਤ ਨਾ ਕਮ ਕਮ ਬਿਦ ਦੇ ਕਮ ਕਰ ਸਦਾ ਜਨ ਅਮਰ ਦਾ ਵਿਚਾਰ ਕਰੇ ਬਿਦ ਦੇ ਆ ਪਕ ਨੇ ਰਾਤ ਵਿਚਾਰ ਕਰੇ ਬਿਦ ਦੇ ਕਮ ਦੇ ਹਿਰਦੇ ਦੇ ਹਰਵਾਸ ਤੇ ਬਿਦ ਦੇ ਦੇ ਦੇ ਸੰਗ ਦੇ ਨਾਲ ਸਦੇ ਜੇ ਬਲੇ ਵਾਸ ਦੇ ਕਰੇ ਅਗਰ ਕੋਲ ਦਾ ਤੇ ਜਬ ਤੋ ਕਾਟ ਕਰੇ ਜਨਾਬ ਤੇ ਜਬ ਤੋ ਕਈ ਜਬ ਜੋ ਕਲ ਬੰਗ ਜੰਦ ਨੇ ਦਬ ਜੋ ਕਾਇ ਧਾਰ ਦੰਦ ਨੇ ਕਿਤ ਕੋਟ ਬਿਦ ਆਇ ਵਿਚਾਰ ਨੇ ਦਬ ਤੇ ਕੋਟ ਬਿਦ ਆਇ ਬਰਾਰ ਨੇ ਤਬ ਬਿਦ ਬਿਦ ਦੇ ਸਰ ਮੁਨੇ ਬਾਦ ਤਾਨ ਬਿਦ ਬਕ ਹੋ ਦਰ ਜੇ ਬਦ ਦਬ ਬਿਦ ਇਕ ਨਾ ਹੋਏ ਕਿ ਚਕ ਦੇ ਨ ਕੋ ਕੋ ਸਰਮ ਤੇ ਰਮ

ਸਾਡੇ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ ਬਾਤ ਕਰ ਰਿਹਾ ਹੈ ਜੋ

ਸੋਲ ਸੋਲ ਤੱਕ ਮਾਸਟਰ ਬਾਲੇ ਜੋ

ਗਾਂਸ ਬਤਾਰ ਰਸਾ ਤਲ ਜਾਛ ਬੁਜੰਗ ਸਭੈ ਸਿਰਨੇ ਆਵੈ ਪਾਇ ਸਕੇ ਨਹੀਂ ਪਾਰ ਪ੍ਰਭਾਉ ਕੋ ਨੇਤ ਹੀ ਨੇਤ ਵੇਦ ਬਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨੰਦ ਸੇ ਰਮਨਾਰਿਕ ਸੇ ਸਭ ਹੋ ਮਿਲ ਗਾਯੋ ਵੇਦ ਗਤੇ ਬਨ ਵੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਯੋ ਪਾਇ ਸਕੇ ਨਹੀਂ ਪਾਰ ਉਮਾਪਦ ਸਿੱਧ ਸਨਾਤ ਸਨੰਤਨ ਧਿਆਯੋ ਧਿਆਨ ਧਰੁ ਤੈ ਕੋ ਮਨ ਮੈ ਜੈ ਕੋ ਅਭਿਤੋਜ ਸਭੈ ਜਗ ਛਾਯੋ ਵੇਦ ਪੁਰਾਣਕ ਤੇਵ ਕੁਰਾਨ ਅਵੇਦ ਨਿਰਪਾਨ ਸਭੈ ਬਜਹਾਰੇ ਵੇਦ ਨ ਪਾਇ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਖ ਨ ਸੋਖ ਨ ਸੰਗ ਤਿਆਰੇ ਆਦ ਅਨਾਦ ਅਗਾਦ ਅਪੇਕਦ ਵੈਗ ਜਪਿਓ ਤਿਨੇ ਹੀ ਕੁਲਤਾਰੇ ਤੀਰਥ ਕੋਟ ਕੀਏ ਸਨਾਨ ਦੀਏ ਬਹੁਦਾਨ ਮਹਾਵ੍ਰਤ ਧਾਰੇ ਦੇਸ ਫਿਰਿਓ ਕਰ ਫੇਸ ਬੋਧਨ ਕੇਸ ਧਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ

ਧੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਪਾਲਕ ਅਜੀਤ ਸਿੰਘ ਜੀ ਦਾ ਜੋ ਇਤਿਹਾਸ ਕਵੀ ਰਾਜ ਜੀ ਨੇ ਇੱਥੇ ਵਰਣਨ ਕਰਨਾ ਕੀਤਾ, ਦਰਜ ਕਰਨਾ ਕੀਤਾ, ਉਹ ਕਥਾ ਚੱਲ ਰਹੀ ਹੈ। ਉਹ ਕਥਾ ਨੂੰ ਆਪਨੇ ਸਰਵਣ ਕੀਤਾ ਹੈ ਕਿਸ ਤਰ੍ਹਾਂ ਸਾਧ ਸੰਗਤ ਜੀ ਪਾਲਕ ਅਜੀਤ ਸਿੰਘ ਜਿਹੜਾ ਹੈ ਉਹਦੇ ਹੱਥੋਂ ਉਹਦੇ ਨਾਲਦਿਆਂ ਤੋਂ ਬੇਨਵਾ ਇੱਕ ਫਕੀਰ ਜਿਹੜਾ ਹੈ ਉਹਨੂੰ ਉਹ ਮਾਰ ਦਿੰਦੇ ਹਨ। ਉਹ ਮਰਨ ਤੋਂ ਬਾਅਦ ਪਿਆਰਿਓ ਇਹ ਸਾਰੇ ਤੁਰਕ ਜਿਹੜੇ ਹਨ ਇਹਨਾਂ ਨੂੰ ਇੱਕ ਮੌਕਾ ਲੱਗ ਗਿਆ, ਇਹਨਾਂ ਨੂੰ ਇਹ ਚੰਗਾ ਇਹ ਮਿਲ ਗਿਆ ਕਿ ਦੇਖੋ ਕਿਉਂਕਿ ਰਾਜਨੈਤਿਕ ਲੋਕ ਕੀ ਕਰਦੇ ਹਨ, ਕੋਈ ਵੀ ਆਪਣਾ ਦੁਸ਼ਮਣ ਜਿਹੜਾ ਹੈ ਉਹਦੀ ਹੇਠੀ ਕਰਨੀ, ਉਹਦੀ ਨਿਰਾਦਰੀ ਕਰਨੀ ਜਾਂ ਉਹਨੂੰ ਕੋਈ ਸਜ਼ਾ ਦੇਣੀ, ਉਹ ਮੌਕੇ ਦੀ ਭਾਲ ਦੇ ਵਿੱਚ ਹੁੰਦੇ ਹਨ। ਜਦੋਂ ਉਹਨਾਂ ਨੂੰ ਮੌਕਾ ਮਿਲ ਜਾਂਦਾ ਉਸ ਵੇਲੇ ਉਹਦੇ ਉੱਤੇ ਹਾਵੀ ਹੋ ਜਾਂਦੇ। ਇਹ ਉਹਨਾਂ ਨੂੰ ਬਹੁਤ ਚੰਗਾ ਇੱਕ ਮੌਕਾ ਪ੍ਰਾਪਤ ਹੋ ਗਿਆ। ਇਹਨਾਂ ਨੇ ਕੀ ਕਰਨਾ ਕੀਤਾ ਕਿ ਉਹ ਮੌਕੇ ਨੂੰ ਲੈ ਕਰਕੇ ਬਹੁਤ ਜ਼ਿਆਦਾ ਰੌਲਾ ਪਾ ਦਿੱਤਾ। ਉਹ ਜਿਹੜਾ ਫਕੀਰ ਮਰਿਆ ਸੀ ਕਿ ਆਮ ਬੰਦਾ ਸੀ ਅਤੇ ਉਹਦੀ ਲਾਸ਼ ਨੂੰ ਬਾਦਸ਼ਾਹ ਦੇ ਦਰਵਾਜ਼ੇ ਦੇ ਅੱਗੇ, ਜੋ ਉਸ ਵੇਲੇ ਬਾਦਸ਼ਾਹ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਸੀ ਉਹਦੇ ਦਰਵਾਜ਼ੇ ਦੇ ਅੱਗੇ ਪਾ ਦਿੱਤਾ ਅਤੇ ਕਹਿ ਦਿੱਤਾ ਕਿ ਭਾਈ ਕਿ ਇਹਦੇ ਗੁਨਾਹਗਾਰਾਂ ਨੂੰ ਸਜ਼ਾ ਦੇਵੇਗਾ, ਅਜੀਤ ਸਿੰਘ ਨੂੰ ਸਜ਼ਾ ਦੇਵੇਗਾ, ਤਾਂ ਜਾ ਕਰਕੇ ਅਸੀਂ ਜੋ ਹੈ ਇਹਦੀ ਲਾਸ਼ ਦਾ ਸੰਸਕਾਰ ਕਰਨਾ, ਨਹੀਂ ਤਾਂ ਇਹ ਨਹੀਂ ਕਰਨਾ। ਫਿਰ ਉਹ ਤੋਂ ਬਾਅਦ ਬੰਦੇ ਜਿਹੜੇ ਹਨ ਉਹਨੇ ਭੇਜਣੇ ਕੀਤੇ ਅਜੀਤ ਸਿੰਘ ਦੇ ਕੋਲ, ਪਾਲਕ ਅਜੀਤ ਸਿੰਘ ਦੇ ਕੋਲ ਗਏ, ਉਹਨੂੰ ਕਿਹਾ ਕਿ ਚੱਲ ਭਾਈ ਤੈਨੂੰ ਬਾਦਸ਼ਾਹ ਬੁਲਾਉਂਦਾ ਹੈ, ਤੇਰਾ ਮੁਕੱਦਮਾ ਚੱਲ ਰਿਹਾ। ਉਹਨੇ ਇਨਕਾਰ ਕਰ ਦਿੱਤਾ, ਉਹਨੇ ਕਹਿ ਦਿੱਤਾ ਨਾ ਭਾਈ ਮੈਂ ਤਾਂ ਕੋਈ ਗੁਨਾਹ ਨਹੀਂ ਕੀਤਾ, ਕੋਈ ਗਲਤੀ ਨਹੀਂ ਕੀਤੀ ਹੈ, ਮੈਂ ਕਿਉਂ ਜਾਵਾਂ, ਮੇਰਾ ਕੀ ਲੈਣਾ ਦੇਣਾ। ਉਹਨੇ ਸਾਫ਼ ਸਿੱਧਾ ਇਨਕਾਰ ਕਰ ਦਿੱਤਾ। ਉਹ ਤੋਂ ਬਾਅਦ ਔਰ ਕੁਛ ਬੰਦੇ ਜਿਹੜੇ ਹਨ ਇਹਨਾਂ ਨੇ ਭੇਜਣੇ ਕੀਤੇ ਅਤੇ ਉਹਨਾਂ ਨੇ ਫਿਰ ਆ ਕਰਕੇ ਕਿਹਾ ਅਜੀਤ ਸਿੰਘ ਚੱਲ ਉੱਥੇ ਰੌੜਾ ਪੈ ਰਿਹਾ, ਤੂੰ ਤਾਂ ਇੱਥੇ ਆਰਾਮ ਨਾਲ ਬੈਠਿਆ ਹੋਇਆ, ਉੱਥੇ ਅੱਗ ਲੱਗੀ ਹੋਈ ਹੈ, ਸਾਰੇ ਜਿਹੜੇ ਹਨ ਇਹ ਸਾਧੂ ਸੰਤ ਜਿਹੜੇ ਪੀਰ ਫਕੀਰ ਆਦਿਕ ਆ ਉਹਨਾਂ ਨੇ ਬਾਦਸ਼ਾਹ ਦਾ ਘਿਰਾ ਕਰਨਾ ਕੀਤਾ, ਉੱਥੇ ਰੌੜਾ ਪੈ ਰਿਹਾ, ਉੱਥੇ ਤੂੰਨੇ ਅੱਗ ਲਾ ਦਿੱਤੀ, ਇੱਥੇ ਆਰਾਮ ਨਾਲ ਬੈਠਿਆ ਤੈਨੂੰ ਚੱਲਣਾ ਪੈਣਾ। ਉਹਨੇ ਫਿਰ ਇਨਕਾਰ ਕਰ ਦਿੱਤਾ, ਕਹਿ ਦਿੱਤਾ ਕਿ ਜੋ ਮਰਜ਼ੀ ਹੋ ਜਾਏ ਭਾਈ ਮੈਂ ਨਹੀਂ ਜਾਣਾ ਹੈ। ਉਹ ਤੋਂ ਬਾਅਦ ਦੇਖੋ ਸਾਧ ਸੰਗਤ ਜੀ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਬਾਦਸ਼ਾਹ ਨੂੰ ਇੱਕ ਚੰਗਾ ਮੌਕਾ ਪ੍ਰਾਪਤ ਹੋਇਆ। ਉਹਨੇ ਕੀ ਕੀਤਾ, ਮਾਤਾ ਜੀ ਦੇ ਕੋਲ ਆਪਣੇ ਬੰਦੇ, ਵਧੀਆ ਬੰਦੇ ਜਿਹੜੇ ਸਮਝਦਾਰ, ਉਹਨਾਂ ਨੂੰ ਭੇਜਿਆ। ਕਹਿਣ ਲੱਗਾ ਕਿ ਮਾਤਾ ਜੀ ਦੇਖੋ ਕਿ ਜੋ ਆਪ ਜੀ ਬੋਲਦੇ, ਜੋ ਸਾਰੇ ਹਿੰਦੂ ਆਦਿਕ ਜੋ ਬੋਲਦੇ ਕਿ ਦਿੱਲੀ ਦਰਬਾਰ ਨੇ ਖੰਮ ਖਾਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਕੀਤਾ, ਉਹਨਾਂ ਦਾ ਕੋਈ ਦੋਸ਼ ਨਹੀਂ ਸੀ, ਕੋਈ ਗੁਨਾਹ ਨਹੀਂ ਸੀ, ਅਸੀਂ ਮੰਨਦੇ ਹਾਂ ਉਹ ਗਲਤੀ ਹੋਈ ਹੈ, ਸਰਕਾਰਾਂ ਤੋਂ ਕੰਮ ਕਰਦੇ ਹਾਂ ਬਾਦਸ਼ਾਹ ਜੋ ਅਸੀਂ ਕਰਦੇ ਹਾਂ ਗਲਤੀਆਂ ਹੁੰਦੀਆਂ ਰਹਿੰਦੀਆਂ, ਅਸੀਂ ਮੰਨਦੇ ਹਾਂ ਕਿ ਚਲੋ ਬਾਦਸ਼ਾਹ ਤੋਂ ਉਸ ਵੇਲੇ ਜੇ ਗਲਤੀ ਹੋ ਗਈ ਤਾਂ ਤੁਸੀਂ ਇੱਕ ਕੰਮ ਕਰਨਾ ਕਰੋ ਕਿ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਆਹ ਮੁਕੱਦਮਾ ਜਿਹੜਾ ਅਜੀਤ ਸਿੰਘ ਦਾ ਇਹਦਾ ਅਸੀਂ ਵਾਪਸ ਲੈ ਲਵਾਂਗੇ, ਇਹਨੂੰ ਬਾਇੱਜ਼ਤ ਬਰੀ ਕਰ ਦੇਵਾਂਗੇ, ਇਹਨੂੰ ਕੋਈ ਸਜ਼ਾ ਨਹੀਂ ਦੇਵਾਂਗੇ, ਲੇਕਿਨ ਤੁਹਾਨੂੰ ਲਿਖਤ ਬਣਾ ਕੇ ਦੇਣਾ ਪੈਣਾ, ਤੁਸੀਂ ਜੇ ਲਿਖਤ ਬਣਾ ਕਰਕੇ ਬੋਲ ਦਿਓ, ਕਹਿ ਦਿਓ ਕਿ ਦੇਖੋ ਜੋ ਸਰਕਾਰ ਨੇ ਔਰੰਗਜ਼ੇਬ ਨੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜੋ ਸ਼ਹੀਦ ਕਰਨਾ ਕੀਤਾ, ਜੋ ਉਹਨਾਂ ਨੇ ਜੋ ਗੁਨਾਹ ਕਰਨਾ ਕੀਤਾ, ਜੋ ਉਹਨਾਂ ਤੋਂ ਗਲਤੀਆਂ ਹੋਈਆਂ, ਅਸੀਂ ਉਹਨਾਂ ਨੂੰ ਮਾਫ਼ ਕਰ ਰਹੇ ਹਾਂ, ਤੁਸੀਂ ਇਹ ਲਿਖਤ ਬਣਾ ਕੇ ਦੇ ਦਿਓ, ਜਾਨ ਦੇ ਬਦਲੇ ਜਾਨ, ਚਲੋ ਸਾਡੇ ਤੋਂ ਉਸ ਵੇਲੇ ਔਰੰਗਜ਼ੇਬ ਤੋਂ ਗਲਤੀ ਹੋਈ, ਉਹਨੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਜਾਨ ਲੈ ਲਈ, ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਅੱਜ ਉਹਦੇ ਬਦਲੇ ਅਸੀਂ ਇਹਨੂੰ ਅਜੀਤ ਸਿੰਘ ਦੀ ਦਾਨ ਬਖਸ਼ ਦਿੰਦੇ ਹਾਂ, ਇਹ ਕੰਮ ਜਿਹੜਾ ਰਫਾ ਦਫਾ ਹੋ ਜਾਵੇਗਾ। ਮਾਤਾ ਜੀ ਨੇ ਉਸ ਵੇਲੇ ਬਹੁਤ ਗੁੱਸੇ ਦੇ ਵਿੱਚ ਆਏ ਅਤੇ ਮਾਤਾ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਮੇਰਾ ਅਤੇ ਇਹ ਅਜੀਤ ਸਿੰਘ ਦਾ ਕੀ ਲੈਣਾ ਦੇਣਾ ਹੈ, ਇਹ ਪਾਲਕ ਬੱਚਾ ਹੈ, ਇਹ ਤਾਂ ਯਤੀਮ ਸੀ ਅਤੇ ਅਸੀਂ ਇਹਨੂੰ ਗੋਦ ਵਿੱਚ ਲਿਆ, ਇਹਨੂੰ ਲਾਲ ਪਿਆਰ ਕਰਕੇ ਵੱਡਾ ਕਰਨਾ ਕੀਤਾ, ਹੁਣ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਉਹਨੂੰ ਦੇਣਾ ਕਰੋ, ਅਤੇ ਨਾਲ ਜੇ ਮੇਰੇ ਸਹੁਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਤੁਸੀਂ ਕਹਿੰਦੇ ਹੋ ਕਿ ਲਿਖਤ ਬਣਾ ਕਰਕੇ ਦੇ ਦਿਓ ਕਿ ਇਹ ਸਾਰਾ ਮਾਮਲਾ ਰਫਾ ਦਫਾ ਹੋ ਗਿਆ,
ਇਹਦਾ ਨਿਪਟਾਰਾ ਹੋ ਗਿਆ। ਅਸਾਂ ਨੇ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ। ਹੁਣ ਅੱਜ ਅਜੀਤ ਸਿੰਘ ਜਿਹਨੇ ਗਲਤੀ ਕੀਤੀ ਹੈ ਇਹਨੂੰ ਅਸੀਂ ਮੌਤ ਦੀ ਸਜ਼ਾ ਦੇਣੀ ਹੈ, ਇਹਦੀ ਜਾਨ ਮਾਫੀ ਕਰ ਦਿੰਦੇ ਹਾਂ। ਅਤੇ ਉਹ ਕਲੰਕ ਜਿਹੜਾ ਤੁਸੀਂ ਆਪ ਲਿਖ ਕਰਕੇ ਕਹਿ ਦਿਓ ਕਿ ਜੀ ਤੁਹਾਡਾ ਕੋਈ ਦੋਸ਼ ਨਹੀਂ ਹੈ, ਜੋ ਗੱਲ ਹੋਈ ਸੀ ਨਾ ਉਹ ਸਭ ਕੰਮ ਖਤਮ ਹੋ ਗਿਆ। ਮਾਤਾ ਜੀ ਗੁੱਸੇ ਵਿੱਚ ਆ ਕਰਕੇ ਕਹਿਣ ਲੱਗੇ ਕਿ ਇਹ ਕੰਮ ਨਹੀਂ ਹੋ ਸਕਦਾ। ਅਤੇ ਨਾਲ ਮਾਤਾ ਜੀ ਨੇ ਬੇਬਾਕੀ ਦੇ ਨਾਲ ਇਹ ਵੀ ਕਹਿ ਦਿੱਤਾ, ਤੁਹਾਨੂੰ ਕੀ ਲੱਗਦਾ ਕਿ ਜੀ ਸਿੰਘ ਬਦਲਾ ਨਹੀਂ ਲੈਣਗੇ? ਜ਼ਰੂਰ ਗੁਰੂ ਕਾ ਖਾਲਸਾ ਬਦਲਾ ਲੈਂਦਾ ਰਹੇਗਾ ਅੱਗੇ ਲਈ ਵੀ ਨਾ। ਇਹ ਸਿੰਘ ਜਿਹੜੇ ਹਨ ਇਹਨਾਂ ਨੇ ਜੋ ਵੀ ਕੋਈ ਗਲਤੀ ਕੀਤੀ, ਗਲਤ ਕੰਮ ਕੀਤਾ, ਉਹਨਾਂ ਨੂੰ ਸਜ਼ਾਵਾਂ ਦੇਣਗੇ। ਅਤੇ ਮਾਤਾ ਜੀ ਨੇ ਸਾਫ ਸਿੱਧਾ ਕਹਿ ਦਿੱਤਾ ਕਿ ਮੇਰਾ ਅਜੀਤ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ ਹੈ, ਜੋ ਉਹਨੂੰ ਸਜ਼ਾ ਬਣਦੀ ਦਿਓ, ਮਾਰਨਾ ਖਤਮ ਕਰਨਾ ਕਰ, ਜੋ ਕਰਨਾ ਕਰ ਦਿਓ। ਉਸ ਵੇਲੇ ਫੌਜਾਂ ਚੜ ਕੇ ਆਈਆਂ, ਦੋ ਪਲਟਣਾਂ ਆਈਆਂ, ਘੇਰਾ ਪਾਇਆ। ਅਜੀਤ ਸਿੰਘ ਨੂੰ ਕਿਹਾ ਕਿ ਚੁੱਪ ਚਾਪ ਬਾਹਰ ਨਿਕਲ ਜਾ। ਅੱਗੇ ਅਜੀਤ ਸਿੰਘ ਵੀ ਸਾਧ ਸੰਗਤ ਜੀ, ਉਹਨੇ ਵੇਖਿਆ ਕਿ ਹੁਣ ਫੌਜਾਂ ਆਉਣ ਵਾਲੀਆਂ, ਉਹਨੇ ਵੀ ਪੂਰੀ ਤਿਆਰੀ ਕੀਤੀ। ਉਹਨੇ ਆਪਣੇ ਨਾਲ ਦੇ ਬੰਦਿਆਂ ਨੂੰ ਤਿਆਰ ਕਰਨਾ ਕੀਤਾ, ਗੋਲੀ ਬਰੂਦ ਸ਼ਿਕਾ ਜਿਹੜਾ ਉਹ ਅੰਦਰ ਰੱਖ ਲਿਆ। ਜਦੋਂ ਇਹਦੇ ਸਰਕਾਰੀ ਬੰਦੇ ਜਿਹੜੇ ਹਨ ਸਿਪਹਿ ਸਲਾਰ ਅੰਦਰ ਆਏ, ਲਾਗੇ ਜਦੋਂ ਆਏ ਉਹਨਾਂ ਨੇ ਨਿਸ਼ਾਨੇ ਤੱਕ ਕੇ ਗੋਲੀਆਂ ਚਲਾਈਆਂ, ਥਾਂ 'ਤੇ ਉਹਨਾਂ ਨੂੰ ਮਾਰ ਦਿੱਤਾ। ਬਹੁਤ ਵੱਡੀ ਇਹ ਲੜਾਈ, ਸਾਰਾ ਦਿਨ ਜਿਹੜਾ ਇਹ ਲੜਾਈ ਚੱਲਦੀ ਰਹੀ, ਰਾਤ ਜਦੋਂ ਪੈ ਗਈ। ਦੂਜੇ ਪਾਸੇ ਮਾਤਾ ਜੀ ਨੂੰ ਜਦੋਂ ਪਤਾ ਚੱਲ ਗਿਆ ਕਿ ਫੌਜਾਂ ਆ ਗਈਆਂ, ਇੱਥੇ ਜੰਗ ਹੋ ਰਹੀ ਹੈ, ਅਜੀਤ ਸਿੰਘ ਨੂੰ ਘੇਰਾ ਪਾਇਆ, ਹੁਣ ਉਹਨੂੰ ਮਾਰ ਦੇਣਗੇ, ਇਹ ਕਰ ਦੇਣਗੇ, ਮਾਤਾ ਜੀ ਬਹੁਤ ਪਰੇਸ਼ਾਨ ਹਨ। ਮਾਤਾ ਜੀ ਬਾਰ ਬਾਰ ਉਹੀ ਬਚਨ ਚੇਤੇ ਕਰਦੇ ਕਿ ਸਤਿਗੁਰੂ ਮਹਾਰਾਜ ਨੇ ਤਾਂ ਬਾਰ ਬਾਰ ਕਿਹਾ ਸੀ ਕਿ ਇਹ ਬੱਚਾ ਦੁਖਦਾਈ ਹੋਵੇਗਾ, ਇਹ ਬੱਚਾ ਦੁਖਦਾਈ ਹੋਵੇਗਾ, ਇੰਨਾ ਪਿਆਰ ਨਾ ਕਰੋ, ਆਪਣਾ ਨਾਮ ਨਾ ਦਿਓ। ਲੇਕਿਨ ਮੈਂ ਅਭਾਗਣ ਨੇ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ, ਮਹਾਰਾਜ ਜੀ ਦੇ ਬਚਨਾਂ ਤੋਂ ਖਿਲਾਫ ਜਾ ਕਰਕੇ ਆਪਣਾ ਨਾਮ ਦਿੱਤਾ। ਇੰਨੇ ਪਿਆਰ ਦੇ ਨਾਲ, ਇੰਨੇ ਪੂਰੇ ਐਸ਼ੋ ਇਸ਼ਰਤ ਦੇ ਵਿੱਚ ਇਹਨੂੰ ਪਾਲ ਪੋਸ ਕੇ ਵੱਡਾ ਕੀਤਾ, ਅੱਜ ਇਹਦੇ ਕਰਕੇ ਇੰਨੀਆਂ ਤਕਲੀਫਾਂ ਪ੍ਰਾਪਤ ਹੋ ਰਹੀਆਂ। ਮਾਤਾ ਜੀ ਵੀ ਇੱਕ ਪਾਸੇ ਬਹੁਤ ਜ਼ਿਆਦਾ ਪਰੇਸ਼ਾਨ ਹਨ। ਇੱਥੋਂ ਤੱਕ ਸਾਧ ਸੰਗਤ ਜੀ ਆਪ ਦੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ, ਇਹ ਜੋ ਪਾਲਕ ਅਜੀਤ ਸਿੰਘ ਹੈ ਜਿਹਨੂੰ ਮਾਤਾ ਸੁੰਦਰੀ ਜੀ ਨੇ ਪਾਲ ਕਰਕੇ ਵੱਡਾ ਕਰਨਾ ਕੀਤਾ, ਆਪਣਾ ਨਾਮ ਦਿੱਤਾ, ਅਤੇ ਉਹ ਪਾਲਕ ਅਜੀਤ ਸਿੰਘ ਦੀ ਕਥਾ ਚੱਲ ਰਹੀ ਹੈ। ਆਓ ਅੱਗੇ ਕੀ ਭਾਣਾ ਵਰਤਦਾ ਹੈ ਉਹ ਆਪਾਂ ਕਥਾ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ 'ਤੇ ਆਪਣੀ ਹਾਜ਼ਰੀ ਨੂੰ ਦਰਜ ਕਰ

ਮਾਤਾ ਜੀ ਨੇ ਕਿਹਾ ਸੀ ਉਹਨੂੰ ਉਹੀ ਸਮਝਾਉਂਦੇ ਕਿ ਬੇਟਾ ਇੱਕ ਪੁੱਠੇ ਕੰਮ ਨਾ ਕਰਨਾ ਕਰ। ਅਸਲ ਦੇ ਵਿੱਚ ਸਾਧ ਸੰਗਤ ਜੀ ਜੋ ਅਜੀਤ ਸਿੰਘ ਨੂੰ ਇਹਨਾਂ ਨੇ ਮਾਰਨਾ ਕੀਤਾ ਨਾ, ਉਹਦਾ ਮੁੱਖ ਕਾਰਨ ਜਿਹੜਾ ਸੀ ਨਾ ਅਜੀਤ ਸਿੰਘ ਦੀ ਜੋ ਦਿੱਲੀ ਦੇ ਵਿੱਚ ਤਾਕਤ ਵੱਧ ਰਹੀ ਸੀ, ਉਹਦੀ ਸ਼ਕਤੀ ਵੱਧ ਰਹੀ ਸੀ, ਅਤੇ ਨਾਲ ਉਹਨੇ ਆਪਣਾ ਦਮਖਮ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ। ਉਹ ਰੋਜ਼ ਮੈਂ ਆਪ ਨੂੰ ਜੋ ਬੇਨਤੀ ਕਰਦਾ ਨਾ, ਰੋਜ਼ ਐਵੇਂ ਸ਼ਹਿਰ ਦੇ ਵਿੱਚ ਗੇੜਾ ਕੱਢਣਾ, ਆਪਣੇ ਨਾਲ ਅੰਗ ਰਕਸ਼ਕ ਬੋਡੀ ਗਾਰਡ ਆ, 60 ਬੋਡੀ ਗਾਰਡ ਕੋਈ ਘੱਟ ਥੋੜ੍ਹੀ ਹੁੰਦੇ, ਇੰਨੀ ਤਕੜੀ ਫੌਜ ਲੈ ਕਰਕੇ ਐਵੇਂ ਫਾਲਤੂ

0: ਇਹ ਤੁਰਕਾਂ ਦਾ ਰਾਜ ਹੈ ਤੇ ਉਹਨਾਂ ਦੀ ਇਹ ਰਾਜਧਾਨੀ ਹੈ। ਹੁਣ ਉਹਨਾਂ ਦੇ ਇਲਾਕੇ ਦੇ ਵਿੱਚ, ਉਹਨਾਂ ਦੀ ਰਾਜਧਾਨੀ ਦੇ ਵਿੱਚ ਜੇ ਅਸੀਂ ਆਪਣਾ ਬਾਹਲਾ ਦਮਖਮ ਦਿਖਾਉਂਦੇ ਹਾਂ, ਚਲੋ ਕਦੇ ਕਦਾਈ ਹੋ ਗਿਆ ਤੇ ਉਹ ਗੱਲ ਵੱਖਰੀ ਹੈ, ਆਏ ਦਿਨ ਰੋਜ਼ ਆਪਾਂ ਆਪਣਾ ਦਮਖਮ ਦਿਖਾਉਂਦੇ ਹਾਂ, ਆਪਣਾ ਜ਼ੋਰ ਦਿਖਾਵਾਂਗੇ, ਅਗਲੇ ਬੰਦੇ ਵੀ ਸਾਧ ਸੰਗਤ ਜੀ ਉਹਨਾਂ ਨੂੰ ਵੀ ਤਾਂ ਅੱਗ ਲੱਗੇਗੀ। ਸਿਆਣੇ ਕਹਿੰਦੇ ਨਾ, ਕੁੱਤਾ ਵੀ ਜਿਹੜਾ ਹੁੰਦਾ ਨਾ ਪਿਆਰਿਓ, ਬੇਸ਼ੱਕ ਦੂਜੀ ਗਲੀ ਦੇ ਵਿੱਚ ਜਾਵੇ ਉਹ ਨੀਵੀਂ ਪਾ ਕੇ ਰੱਖਦਾ ਤੇ ਜੇ ਕੋਈ ਗੱਲ ਹੋਵੇ ਭੱਜ ਜਾਂਦਾ, ਲੇਕਿਨ ਉਹਦੀ ਗਲੀ ਵਿੱਚ ਜਾਓ ਕੁੱਤਾ ਵੀ ਸ਼ੇਰ ਹੁੰਦਾ। ਕਦੇ ਜਾ ਕਰਕੇ ਕੁੱਤਾ ਉਹਦੇ ਵੀ ਆਪਣੇ ਇਲਾਕੇ ਹੁੰਦੇ, ਜਦੋਂ ਕੁੱਤਾ ਆਪਣੇ ਇਲਾਕੇ ਵਿੱਚ ਆਵੇਗਾ ਦੇਖੋ ਫਿਰ ਐਂ ਪਲਟ ਕਰਕੇ ਤੁਹਾਡੇ ਉੱਤੇ ਹਮਲਾ ਕਰੇਗਾ, ਸ਼ੇਰ ਬਣ ਜਾਵੇਗਾ। ਲੇਕਿਨ ਉਹੀ ਕੁੱਤੇ ਨੂੰ ਬੇਗਾਨੀ ਗਲੀ ਵਿੱਚ ਦੂਜੀ ਗਲੀ ਵਿੱਚ ਲੈ ਕੇ ਜਾਓ, ਉੱਥੇ ਪਿਆਰੇ ਦੁੰਮ ਦਬਾ ਕੇ ਦੌੜ ਜਾਵੇਗਾ। ਸੋ ਮਾਤਾ ਜੀ ਨੇ ਇੱਥੋਂ ਤੱਕ ਕਿਹਾ ਕਿ ਉਹਨਾਂ ਤੋਂ ਵੀ ਸਿੱਖ ਲੈ ਭਾਈ, ਐਵੇਂ ਕਿ ਜਿੱਥੇ ਲੋੜ ਹੀ ਨਹੀਂ ਹੈ ਦਿਖਾਵਾ ਕਰਨ ਦੀ, ਉੱਥੇ ਕਿਉਂ ਦਿਖਾਵਾ ਕਰ ਰਿਹਾ। ਅਸਲ ਦੇ ਵਿੱਚ ਸਾਧ ਸੰਗਤ ਜੀ, ਔਰ ਵੀ ਜਦੋਂ ਸਰੋਤ ਜਦੋਂ ਪੜ੍ਹਨੇ ਕੀਤੇ ਤਾਂ ਪਤਾ ਚੱਲਿਆ ਕਿ ਜਿਸ ਤਰ੍ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਇਹ ਡਰ ਗਏ ਸਨ। ਹੁਣ ਕਈ ਕਾਜੀ ਮੁਲਾਣਿਆਂ ਨੇ ਤੇ ਬਾਦਸ਼ਾਹ ਦੇ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਉਹਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਉਹਨੂੰ ਕਹਿ ਦਿੱਤਾ ਕਿ ਦੇਖ ਕਿ ਬੰਦਾ ਬਹਾਦਰ ਵੀ ਜਿਹੜਾ ਹੈ ਉਹਦੇ ਕੋਲ ਕੀ ਸੀ, ਵੇਖਿਆ ਜਾਵੇ ਨਾ ਪਿਆਰਿਓ, ਇਹ ਉਹੀ ਧਰਤੀ ਹੈ ਜਿੱਥੋਂ ਜਦੋਂ ਬਾਬਾ ਬੰਦਾ ਸਿੰਘ ਜੀ ਨੂੰ ਭੇਜਣਾ ਕੀਤਾ, ਸਿਰਫ ਪਿਆਰਿਓ ਗਿਣਤੀ ਦੇ 25 ਸਿੰਘ ਸਨ, 25 ਸਿੰਘ ਤੋਂ ਇੱਕ ਵੀ ਵੱਧ ਨਹੀਂ ਸੀ। 25 ਸਿੰਘਾਂ ਦਾ ਜੱਥਾ ਦੇ ਕਰਕੇ ਮਹਾਰਾਜ ਨੇ ਤੋਰਿਆ ਤੇ ਉਹ ਬਾਬਾ ਬੰਦਾ ਸਿੰਘ ਜੀ ਨੇ ਮੁਗਲੀਆ ਸਾਮਰਾਜ ਦੀ ਨੀਂਹ ਹਿਲਾ ਦਿੱਤੀ ਹੈ। ਜੱਥਾ ਤਾਂ ਥੋੜਾ ਹੀ ਸੀ, 25 ਸਿੰਘਾਂ ਦਾ ਕੀ ਹੈ ਪਿਆਰਿਓ, ਆਮ ਕਿੱਥੇ ਆਪਾਂ ਗੇੜਾ ਕੱਢਣਾ ਹੋਵੇ 25-50 ਬੰਦੇ ਤਾਂ ਆਪਾਂ ਉਂਝ ਗੇੜਾ ਕੱਢ ਕੇ ਆਉਂਦੇ ਹਾਂ, ਕੋਈ 25 ਸਿੰਘਾਂ ਦੇ ਨਾਲ ਸਲਤਨਤ ਦੇ ਨਾਲ ਕੋਈ ਥੋੜ੍ਹੀ ਟੱਕਰ ਲੈ ਸਕਦਾ, ਕੋਈ 25 ਸਿੰਘਾਂ ਦੇ ਨਾਲ ਇੰਨੇ ਵੱਡੇ ਮਾਰ ਕੇ ਥੋੜ੍ਹੀ ਮਾਰ ਸਕਦਾ। ਲੇਕਿਨ ਗੱਲ ਜਿਹੜੀ ਨਾ ਪਿਆਰਿਓ ਕਿਰਪਾ ਦੀ ਹੈ, ਗੁਰੂ ਮਹਾਰਾਜ ਜੀ ਦੀ ਕਿਰਪਾ ਵਰਤੀ ਤੇ ਸੰਗਤਾਂ ਦਾ ਸਹਿਯੋਗ ਪ੍ਰਾਪਤ ਹੋਇਆ। ਉਹ 25 ਸਿੰਘ ਜਦੋਂ ਚੱਪੜ ਚਿੜੀ ਦੇ ਮੈਦਾਨ ਤੱਕ ਪਹੁੰਚੇ ਤੇ 25 ਤੋਂ 30 ਹਜ਼ਾਰ ਦੇ ਵਿੱਚ ਉਹ ਜੱਥਾ ਬਦਲ ਗਿਆ। ਸਿੰਘ ਜਿਹੜੇ ਇੰਨੇ ਜਾ ਕੇ ਇਕੱਠੇ ਹੋ ਕੇ ਤਾਂ ਜਾ ਕਰਕੇ ਇਹ ਜਿਹੜਾ ਵਜ਼ੀਰ ਖਾਨ ਹੋ ਗਿਆ, ਔਰ ਵੀ ਜਿਹੜੇ ਇਹਨਾਂ ਦਾ ਸਾਮਰਾਜ ਜਿਹੜਾ ਉਹਨੂੰ ਤਹਿਸ ਨਹਿਸ ਕਰ ਦਿੱਤਾ। ਤੇ ਕਾਜੀ ਮੁਲਾਣੇ ਔਰ ਵੀ ਜਿਹੜੇ ਮੁਸਲਮਾਨ ਸਿਆਣੇ ਸੀ ਉਹ ਬਾਰ ਬਾਰ ਕਹਿੰਦੇ ਸੀ ਕਿ ਦੇਖ ਬਾਦਸ਼ਾਹ ਕਿ ਇਹਦੀ ਸ਼ਕਤੀ ਵੱਧ ਰਹੀ ਹੈ, ਇਹ ਅਜੀਤ ਸਿੰਘ ਦੀ ਜੇ ਸ਼ਕਤੀ ਪੂਰੀ ਵੱਧ ਗਈ ਇਹਨੇ ਨਾ ਕੱਲ ਨਾ ਆਪਣੇ ਉੱਤੇ ਹੀ ਇਹਨੇ ਹਮਲਾ ਕਰ ਦੇਣਾ। ਸਿਆਣੇ ਕਹਿੰਦੇ ਨਾ ਕਿ ਜਦੋਂ ਕਿਹਦੀ ਸ਼ਕਤੀ ਘੱਟ ਹੋਵੇ, ਸੱਪ ਛੋਟਾ ਹੋਵੇ, ਉਸੇ ਵੇਲੇ ਉਹਨੂੰ ਖਤਮ ਕਰ ਦੇਣਾ ਚਾਹੀਦਾ, ਕੁਚਲ ਦੇਣਾ ਚਾਹੀਦਾ, ਇਹਨੂੰ ਕੁਚਲ ਦੇਣਾ ਕਰ, ਕਿਉਂਕਿ ਇਹ ਸਰਕਾਰ ਦੇ ਨਿਗਾਹ ਦੇ ਵਿੱਚ ਆ ਗਿਆ। ਤਾਂ ਕਰਕੇ ਪਿਆਰਿਓ ਫਿਰ ਗੱਲ ਜਿਹੜੀ ਹੈ ਕੁਛ ਨਹੀਂ, ਕੋਈ ਇੱਕ ਭਿਖਾਰੀ, ਕੋਈ ਇੱਕ ਫੱਕੜ, ਕੋਈ ਮਰ ਜਾਵੇ ਉਹਦੇ ਲਈ ਪਿਆਰਿਓ ਇੰਨੇ ਵੱਡੇ ਬੰਦੇ ਨੂੰ ਕੋਈ ਥੋੜ੍ਹੀ ਕੋਈ ਇਹ ਕਰ ਸਕਦਾ। ਇਹ ਇਹਨਾਂ ਦੀ ਪਲਾਨਿੰਗ ਹੁੰਦੀ ਹੈ, ਕਿਉਂਕਿ ਅੱਜ ਵੀ ਆਪਾਂ ਵੇਖਦੇ ਹਾਂ ਇਹ ਰਾਜਨੈਤਿਕ ਲੋਕ ਕਈ ਵਾਰੀ ਦੇਖੋ ਉਹਨਾਂ ਦੇ ਬੰਦਿਆਂ ਤੋਂ ਕੋਈ ਗਲਤੀ ਹੋ ਜਾਵੇ, 100 ਬੰਦੇ ਵੀ ਮਰ ਜਾਣ, ਉਹ ਕਹਿੰਦੇ ਜੀ ਇਹ ਐਕਸੀਡੈਂਟਲੀ ਹੋ ਗਿਆ, ਇਹ ਤਾਂ ਇੰਝ ਹੀ ਹੋ ਗਿਆ ਭਾਈ, ਇਹ ਨਹੀਂ ਚਾਹੁੰਦਾ ਸੀ। ਲੇਕਿਨ ਕੋਈ ਵਿਰੋਧੀ ਪੱਖ ਦਾ ਬੰਦਾ ਉਹ ਤੋਂ ਪਿਆਰਿਓ ਕੋਈ ਕੁੱਤਾ ਵੀ ਮਰ ਜਾਵੇ ਉਹਦਾ ਇੰਨਾ ਇਸ਼ੂ ਬਣਾ ਦਿੰਦੇ। ਇਹ ਅਸਲ ਦੇ ਵਿੱਚ ਪਿਆਰਿਓ ਇਹਨਾਂ ਨੇ ਇੱਕ ਇਹੋ ਜਿਹਾ ਬਖੇੜਾ ਖੜਾ ਕਰਨਾ ਕੀਤਾ। ਤੇ ਗੱਲ ਜਿਹੜੀ ਹੈ ਮਾਤਾ ਜੀ ਬਾਰ ਬਾਰ ਉਹਨੂੰ ਸਮਝਾਉਂਦੇ ਕਿ ਦੇਖ ਬੇਟਾ ਚੁੱਪ ਚਾਪ ਰਹਿ, ਆਪਣੇ ਦਾਇਰੇ ਦੇ ਵਿੱਚ ਰਹੋ। ਇਹ ਹੀ ਹੁੰਦਾ ਪਿਆਰਿਓ ਜਿੱਥੇ ਵੀ ਆਪਾਂ ਰਹਿੰਦੇ ਨਾ, ਆਪਾਂ ਆਪਣੇ ਜਦੋਂ ਦਾਇਰੇ ਦੇ ਵਿੱਚ ਰਹਿੰਦੇ ਹਾਂ ਕੋਈ ਅਗਲਾ ਵੀ ਆਪਣੇ ਦਾਇਰੇ ਵਿੱਚ ਰਹਿੰਦਾ, ਜਦੋਂ ਆਪਣਾ ਦਾਇਰਾ ਆਪਾਂ ਛੱਡਦੇ ਹਾਂ ਬਹੁਤ ਵਧੀਕੀਆਂ ਕਰਦੇ, ਫਿਰ ਅੱਗੇ ਦੂਜੇ ਵੀ ਜਿਹੜੇ ਹਨ ਉਹ ਵੀ ਵਧੀਕੀਆਂ ਕਰਨਗੇ। ਸੋ ਮਾਤਾ ਜੀ ਇਹੀ ਵਚਨ ਕਰਦੇ ਹਨ,
1: ਮਰੋ ਸਰਾਪ ਸਾਚ ਹੋਏ ਜਾਣਾ।
0: ਤੇ ਸੰਗਤਾਂ ਕਹਿੰਦੀਆਂ ਕਿ ਮਾਤਾ ਜੀ ਜੋ ਗੁੱਸੇ ਵਿੱਚ ਆਪ ਜੀ ਨੇ ਕਹਿ ਦਿੱਤਾ ਸੀ ਨਾ ਕਿ ਬੇਈਮਾਨਾ, ਜਦੋਂ ਇਹਨੇ ਕੇਸਾਂ ਦੀ ਬੇਦਬੀ ਕਰਾਈ, ਮਾਤਾ ਜੀ ਨੇ ਕਿਹਾ ਕਿ ਤੂੰ ਪੋ ਪੋ ਕਰਕੇ ਤੈਨੂੰ ਇਹ ਲੋਕ ਮਾਰ ਦੇਣਗੇ, ਇਹ ਮੁਗਲਾਂ ਦੇ ਉੱਤੇ ਮੁਸਲਮਾਨਾਂ ਦੇ ਉੱਤੇ ਤੂੰ ਰੋਬ ਝਾੜਨਾ ਚਾਹੁੰਦਾ, ਇਹੀ ਬੰਦਿਆਂ ਨੇ ਤੈਨੂੰ ਮਾਰ ਦੇਣਾ ਹੈ।
1: ਪ੍ਰਥਮ ਪ੍ਰਥਕ ਬੈਠੇ ਇਸ ਥਾਨ
0: ਤੇ ਦੇਖੋ ਆਪ ਜੀ ਇਹਦੇ ਡਰ ਕਰਕੇ ਕਿ ਜੀ ਉਤੋਂ ਆਪਾਂ ਦੂਰੀ ਬਣਾ ਲਈਏ, ਤਾਂ ਕਰਕੇ ਮਾਤਾ ਜੀ ਆਪ ਜੀ ਉਹਦਾ ਘਰ ਛੱਡ ਕਰਕੇ ਉਹਨੂੰ ਸਭ ਉੱਥੇ ਹੀ ਸਭ ਜ਼ਮੀਨ ਜਾਇਦਾਦ ਉਹਦੇ ਲਈ ਛੱਡ ਦਿੱਤੀ। ਤੇ ਆਪ ਜੀ ਇੱਥੇ ਦੂਜੇ ਪਾਸੇ ਆ ਕਰਕੇ ਡੇਰਾ ਕਰਨਾ ਕੀਤਾ।
1: ਚਿੰਤ ਕਿਉਂ ਸੋਚਣ ਠਾਨ।
0: ਫਿਰ ਸੰਗਤਾਂ ਕਹਿੰਦੀਆਂ ਮਾਤਾ ਜੀ ਹੁਣ ਜਦੋਂ ਉਹਨੂੰ ਆਪਾਂ ਇਹੀ ਕਰ ਦਿੱਤਾ, ਤਿਆਗ ਹੀ ਦਿੱਤਾ, ਤੇ ਉਹਨੂੰ ਆਪਾਂ ਫਿਰ ਉਹਦੇ ਬਾਰੇ ਕਿਉਂ ਚਿੰਤਾ ਕਰਨਾ ਕਰੀਏ।
1: ਇਤਿਹਾਸਿਕ ਦੇ ਅਧੀਰਜ ਗਏ।
0: ਇਤਿਹਾਸਿਕ ਮਾਤਾ ਜੀ ਨੂੰ ਇਹ ਲੋਕ ਧੀਰਜ ਦਿੰਦੇ ਹਨ।
1: ਮਹਾ ਦੁੱਖ ਚਿਤ ਉਪਜਾਏ।
0: ਤੇ ਫਿਰ ਵੀ ਮਾਤਾ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈ।
1: ਅਜੀਤ ਸਿੰਘ ਵਿੱਚ,
0: ਕਿਉਂਕਿ ਪਿਆਰਿਓ ਇਹ ਜੋ ਡਰ ਹੈ ਨਾ, ਮੈਂ ਆਪ ਨੂੰ ਬੇਨਤੀ ਕਰਾਂ, ਇਹ ਅਜੀਤ ਸਿੰਘ ਦੇ ਪ੍ਰਤੀ ਡਰ ਨਹੀਂ ਹੈ। ਮਾਤਾ ਜੀ ਨੇ ਤਾਂ ਉਹਦਾ ਬਾਈਕਾਟ ਕਰ ਦਿੱਤਾ, ਕਹਿ ਦਿੱਤਾ ਜੀ ਇਹਨੂੰ ਆਪਣੇ ਮੱਥੇ ਨਹੀਂ ਲਾਉਣਾ, ਇਹ ਮਰ ਗਿਆ ਮੇਰੇ ਲਈ, ਖਤਮ ਹੋ ਗਿਆ, ਤਿਲਾਂਜਲੀ ਦੇ ਦਿੱਤੀ ਸਮਝ ਲਈ ਉਹਨੂੰ। ਲੇਕਿਨ ਮਾਤਾ ਜੀ ਕਿਉਂ ਡਰ ਰਹੇ ਹਨ? ਕਿਉਂਕਿ ਪਿਆਰਿਓ ਕਈ ਵਾਰੀ ਕੀ ਹੁੰਦਾ, ਅਕਸਰ ਆਪਾਂ ਵੇਖਦੇ ਹਾਂ ਸਮਾਜ ਦੇ ਵਿੱਚ ਜਦੋਂ ਆਪਾਂ ਰਹਿੰਦੇ ਨਾ ਪਿਆਰਿਓ, ਸਮਾਜ ਕੀ ਕਰਦਾ, ਜਿੱਥੇ ਘੱਟ ਗਿਣਤੀ ਲੋਕ ਹੁੰਦੇ ਹਨ ਉਹਨਾਂ ਦੇ ਵਿੱਚੋਂ ਕਿਸੇ ਇੱਕ ਬੰਦੇ ਨੇ ਵੀ ਕੋਈ ਗਲਤ ਕਰ ਦਿੱਤਾ ਜਾਂ ਕੋਈ ਘਾਟਾ ਵਾਧਾ ਕੁਛ ਵੀ ਹੋ ਗਿਆ ਨਾ, ਉਹ ਬੰਦੇ ਕੀ ਕਰਦੇ ਹਨ, ਸਾਰੇ ਸਮਾਜ ਨੂੰ ਉਹਦਾ ਦੋਸ਼ੀ ਬਣਾ ਦਿੰਦੇ। ਫਿਰ ਜਦੋਂ ਇਹ ਸਮਾਜ ਦੀ ਲੜਾਈ ਲੱਗਦੀ ਹੈ, ਜਦੋਂ ਦੋ ਮਤ ਜਿਹੜੇ ਹਨ, ਦੋ ਧਰਮ ਦੀਆਂ ਲੜਾਈਆਂ ਲੱਗਦੀਆਂ, ਫਿਰ ਉਹਦੇ ਵਿੱਚ ਕੋਈ ਇਹ ਨਹੀਂ ਵੇਖਦਾ ਕਿ ਜੀ ਇਹ ਕੌਣ ਹੈ, ਇਹਨੇ ਮੇਰੇ ਲਈ ਕੀ ਕੀਤਾ ਜਾਂ ਨਹੀਂ ਕੀਤਾ, ਉਹ ਇਹੀ ਵੇਖਦੇ ਜੀ ਇਹ ਵਿਰੋਧੀ ਪੱਖ ਹੈ, ਇਹਨੂੰ ਮਾਰੋ, ਇਹਨੂੰ ਖਤਮ ਕਰੋ। ਮੈਂ ਪਿਆਰਿਓ ਬੇਨਤੀ ਕਰਨਾ ਕਰਾਂ, ਕਈ ਵਾਰੀ ਆਪਾਂ ਵੇਖਦੇ ਹਾਂ ਕਈ ਜਿਹੜੇ ਹਨ ਹੁਣ ਹਿੰਦੁਸਤਾਨ ਦੇ ਵਿੱਚ ਕਈ ਪ੍ਰਧਾਨ ਮੰਤਰੀ ਆਪਾਂ ਵੇਖ ਸਕਦੇ ਹਾਂ, ਦੂਜੇ ਤੀਜੇ ਮੈਂ ਕੀ ਨਾਂ ਲਵਾਂ, ਉਹਨਾਂ ਦੇ ਵੀ ਮਰਡਰ ਹੋਏ ਬੰਬ ਧਮਾਕਿਆਂ ਦੇ ਨਾਲ, ਉਹਨਾਂ ਨੂੰ ਖਤਮ ਕਰਨਾ ਕੀਤਾ। ਲੇਕਿਨ ਉੱਥੇ ਉਸ ਤੋਂ ਬਾਅਦ ਕੀ ਧਾਰਮਿਕ ਹਿੰਸਾ ਹੋਈ ਸੀ? ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਮਰਨ ਵਾਲਾ ਵੀ ਉਹਨਾਂ ਦਾ ਵਿਅਕਤੀ ਸੀ ਅਤੇ ਮਾਰਨ ਵਾਲਾ ਵੀ ਸੀ। ਇੱਕ ਧਰਮ ਦੇ ਲੋਕ ਜਦੋਂ ਇਹ ਹੁੰਦੇ ਨਾ, ਉਸ ਵੇਲੇ ਜ਼ਿਆਦੀ ਗੱਲ ਨਹੀਂ ਹੁੰਦੀ, ਉਸ ਵੇਲੇ ਲੋਕ ਬੋਲਦੇ ਜੀ ਜਿਹਨੇ ਇਹ ਕੁਕਰਮ ਕੀਤਾ ਜਾਂ ਜੋ ਮਰਜ਼ੀ ਕੀਤਾ, ਜਿਹਨੇ ਇਹਨੂੰ ਮਾਰਿਆ ਖਤਮ ਕੀਤਾ, ਉਹਨੂੰ ਸਜ਼ਾ ਦਿਓ, ਉੱਥੇ ਉਹ ਗੱਲ ਹੁੰਦੀ ਹੈ। ਲੇਕਿਨ ਜਦੋਂ ਕੋਈ ਦੂਜੇ ਧਰਮ ਦਾ ਵਿਅਕਤੀ ਪਿਆਰਿਓ, ਅਤੇ ਉਹ ਭਾਵੇਂ ਜਾਇਜ਼ ਹੋਵੇ, ਉਹਦੇ ਦਿਲ ਦੁਖਿਆ, ਉਹਨੇ ਜੋ ਮਰਜ਼ੀ ਆਪਣੇ ਹੱਕ ਹਕੂਕ ਦੇ ਲਈ ਉਹਨੇ ਲੜਾਈ ਕੀਤੀ ਕਿ ਇਹਨੂੰ ਮਾਰਨਾ ਕੀਤਾ, ਫਿਰ ਉਹ ਗੱਲ ਜਿਹੜੀ ਹੈ ਬਹੁ ਗਿਣਤੀ ਵਾਲੇ ਲੋਕ, ਸੱਤਾਧਾਰੀ ਲੋਕ, ਉਹ ਕਹਿੰਦੇ ਕਿ ਨਹੀਂ ਜੀ ਇਹਨਾਂ ਦੇ ਬੰਦੇ ਨੇ, ਇਹ ਫਲਾਣੇ ਧਰਮ ਵਾਲੇ ਨੇ ਸਾਨੂੰ ਮਾਰਿਆ, ਇਹਨਾਂ ਦੇ ਧਰਮ ਦੇ ਵਿੱਚ ਜੋ ਵੀ ਨਜ਼ਰ ਆਵੇਗਾ ਉਹਨਾਂ ਨੂੰ ਮਾਰ ਦਿਓ। ਹੁਣ ਇਸ ਤਰ੍ਹਾਂ ਹੀ ਹੋਇਆ ਨਾ ਪਿਆਰਿਓ, ਜਦੋਂ 84 ਦਾ ਦੌਰ ਸੀ ਅਤੇ ਉਸ ਤੋਂ ਬਾਅਦ ਜਦੋਂ ਇੰਦਰਾ ਨੂੰ ਮਾਰਿਆ ਗਿਆ, ਉਸ ਤੋਂ ਬਾਅਦ ਦੂਜੇ ਸਿੰਘ ਜਿਹੜੇ ਬੇਦੋਸ਼ ਲੋਕ ਜਿਹੜੇ ਸੀ ਨਾ, ਜਿਨ੍ਹਾਂ ਦਾ ਕਤਲ ਹੋਇਆ, ਟਾਇਰ ਪਾ ਕੇ ਸਾੜਨੇ ਕੀਤੇ, ਬਹੁਤ ਸ਼ਤਾਂ ਦੇ ਕਰਕੇ ਮਾਰਨਾ ਕੀਤਾ ਨਾ ਪਿਆਰਿਓ, ਉਹਨਾਂ ਦਾ ਕੀ ਦੋਸ਼ ਸੀ? ਉਹਨਾਂ ਨੂੰ ਤਾਂ ਕੋਈ ਪਤਾ ਨਹੀਂ ਹੈ, ਉਹਨਾਂ ਦਾ ਕੋਈ ਦੋਸ਼ ਨਹੀਂ ਬਣਦਾ। ਲੇਕਿਨ ਬਹੁ ਗਿਣਤੀ ਉਹਨਾਂ ਲੋਕਾਂ ਨੇ, ਕਿਉਂਕਿ ਅੱਗ ਇਹੋ ਜਿਹੀ ਲੱਗ ਜਾਂਦੀ ਹੈ, ਉਹ ਕਹਿੰਦੇ ਜੀ ਤੁਹਾਡੇ ਬੰਦੇ ਨੇ ਸਾਡੇ ਬੰਦੇ ਨੂੰ ਮਾਰਿਆ ਜੀ, ਇਹਨਾਂ ਨੂੰ ਮਾਰੋ। ਫਿਰ ਇਸ ਤਰ੍ਹਾਂ ਫਿਰ ਇਹ ਅੱਗ ਫੈਲ ਜਾਂਦੀ। ਮਾਤਾ ਜੀ ਨੂੰ ਉਹ ਡਰ ਸਤਾ ਰਿਹਾ। ਮਾਤਾ ਜੀ ਨੇ ਕਿਹਾ ਕਿ ਚਲੋ ਅਜੀਤ ਸਿੰਘ ਦਾ ਉਹ ਤਾਂ ਮਰ ਜਾਵੇਗਾ, ਉਹਨੂੰ ਤਾਂ ਮਾਰ ਹੀ ਦੇਣਾ। ਉਹ ਤੋਂ ਬਾਅਦ ਹੁਣ ਇਹ ਉਹਨਾਂ ਦਾ ਤੁਰਕਾਂ ਦਾ ਰਾਜ ਹੈ, ਹੁਣ ਇਹ ਦਿੱਲੀ ਉਹਨਾਂ ਦੀ ਰਾਜਧਾਨੀ ਹੈ। ਉਹ ਤੋਂ ਬਾਅਦ ਇਹਨਾਂ ਨੇ ਸਿੰਘਾਂ ਦੇ ਨਾਲ ਬਹੁਤ ਜ਼ਿਆਦਾ ਜਾਤੀ ਕਰਨੀ ਹੈ। ਫਿਰ ਕੀ ਹੋਣਾ ਕਿ ਜੋ ਵੀ ਸਿੰਘ ਮਿਲਿਆ ਇਹਨਾਂ ਨੇ ਕਹਿਣਾ ਜੀ ਇਹ ਵੀ ਸਿੰਘ ਹੈ ਜੀ, ਇਹ ਵੀ ਉਹਦੇ ਨਾਲ ਦਾ ਹੋਵੇਗਾ, ਇਹਨੂੰ ਮਾਰੋ, ਇਹ ਕਰੋ ਕਰਕੇ। ਸੋ ਮਾਤਾ ਜੀ ਕਹਿਣ ਲੱਗੇ ਜੀ ਮੈਨੂੰ ਉਹ ਡਰ ਨਹੀਂ ਹੈ ਕਿ ਅਜੀਤ ਸਿੰਘ ਦਾ ਕੀ ਹੋਵੇਗਾ, ਚਲੋ ਉਹ ਤਾਂ ਖਤਮ ਹੋ ਗਿਆ, ਲੇਕਿਨ ਹੁਣ ਜਿੰਨੇ ਵੀ ਆਪਣੇ ਸਿੰਘ ਜਿਹੜੇ ਹਨ ਉਹਨਾਂ ਦੇ ਉੱਤੇ ਕੋਈ ਘਾਟਾ ਵਾਧਾ ਹੋ ਗਿਆ ਅਤੇ ਉਹਦਾ ਜ਼ਿੰਮੇਦਾਰ ਕੌਣ ਹੋਵੇਗਾ? ਇੱਕ ਨੇ ਅੱਗ ਲਾ ਦਿੱਤੀ ਅਤੇ ਉਹ ਤੋਂ ਬਾਅਦ ਪਿਆਰਿਓ ਕਈ ਵਾਰੀ ਕੰਮ ਇਹੋ ਜਿਹਾ ਹੁੰਦਾ, ਪੂਰੀ ਕੌਮ ਨੂੰ, ਪੂਰੇ ਪੰਥ ਨੂੰ ਉਹਦਾ ਖਾਮਿਆਜ਼ਾ ਭੁਗਤਣਾ ਪੈਂਦਾ। ਮਾਤਾ ਜੀ ਨੂੰ ਉਹ ਡਰ ਸਤਾ ਰਿਹਾ ਸੀ। ਮਾਤਾ ਜੀ ਬਾਰ ਬਾਰ ਕਹਿੰਦੇ ਕਿ ਉਹ ਤਾਂ ਗੱਲ ਛੱਡੋ ਭਾਈ, ਜੇ ਗੱਲ ਵੱਧ ਗਈ ਨਾ ਇਹਨਾਂ ਤੁਰਕਾਂ ਨੇ ਫਿਰ, ਕਿਉਂਕਿ ਉਹਨਾਂ ਦਾ ਰਾਜ ਹੈ, ਉਹਨਾਂ ਨੇ ਸਿੰਘਾਂ ਨੂੰ ਘੇਰ ਘੇਰ ਕੇ ਮਾਰਨਾ ਹੈ।
1: ਫਿਰ
0: ਕੀ ਹੋਇਆ ਪਿਆਰਿਓ, ਦੂਜੇ ਪਾਸੇ ਅਜੀਤ ਸਿੰਘ ਜਿੱਥੇ ਆਪਣੀ ਹਵੇਲੀ ਦੇ ਵਿੱਚ ਬੈਠਿਆ ਹੋਇਆ, ਤੁਰਕਾਂ ਨੇ ਆ ਕਰਕੇ ਔਰ ਪਿੱਛੋਂ ਫੌਜਾਂ ਆਈਆਂ ਤੇ ਉਹਨਾਂ ਨੇ ਘੇਰਾ ਪਾ ਲਿਆ। ਤੇ ਕਈ ਪਿਆਰਿਓ ਆਏ ਤੇ ਉਹ ਲੜ ਕਰਕੇ ਜਦੋਂ ਸਿੰਘਾਂ ਨੇ ਗੋਲੀਆਂ ਚਲਾ ਦਿੱਤੀਆਂ ਉਹ ਮਰ ਗਏ ਹਨ। ਕਈ ਸਿੰਘ ਪਿਆਰਿਓ ਉਹ ਅੰਦਰ ਜਿਹੜੇ ਹਨ, ਅੰਦਰ ਵੀ ਜਿਹੜੇ ਅਜੀਤ ਸਿੰਘ ਦੇ ਨਾਲ ਦੇ ਬੰਦੇ

0: ਕਿਲੇ ਦੇ ਜਿੱਥੇ ਅਜੀਤ ਸਿੰਘ ਰਹਿੰਦਾ ਉਹ ਬੰਦੇ ਛੁਪ ਕੇ ਮੋਰਚੇ ਵਿੱਚ ਬਹਿੰਦੇ ਤੇ ਗੋਲੀ ਚਾਲ ਕਰਕੇ ਉਹਨੂੰ ਥਾਂ ਤੇ ਚਿੱਤ ਕਰ ਦਿੰਦੇ ਹਨ।
1: ਮੋਰਚੇ ਓਟੇ ਕਰਕੇ
0: ਚੰਗੀ ਤਰ੍ਹਾਂ ਉਹਨਾਂ ਨੇ ਮੋਰਚਿਆਂ ਨੂੰ ਪੱਟ ਕਰਕੇ ਓਟ ਆਸਰਾ ਲੈ ਕਰਕੇ ਡਟ ਕੇ ਉਹਨਾਂ ਨੇ ਮੁਕਾਬਲਾ ਕੀਤਾ। ਜਿਹੜਾ ਵੀ ਪਿਆਰਿਓ ਛੁਪ ਕਰਕੇ ਵੀ ਕੋਈ ਤੁਰਕ ਜਿਹੜਾ ਜਦੋਂ ਲਾਗੇ ਆਉਂਦਾ ਸਿੰਘਾਂ ਦੀ ਨਿਗਾਹ ਵਿੱਚ ਚੜ ਗਿਆ ਤੇ ਉਹਨੂੰ ਗੋਲੀ ਮਾਰ ਦਿੰਦੇ ਹਨ।
1: ਦਿਵਸ ਬਤੀਤ
0: ਇਸ ਤਰ੍ਹਾਂ ਇੱਕ ਦਿਨ ਬਤੀਤ ਹੋ ਗਿਆ, ਉਹ ਤੋਂ ਬਾਅਦ ਦੂਜਾ ਦਿਨ ਵੀ ਜਿਹੜਾ ਇਸ ਤਰ੍ਹਾਂ ਹੀ ਜੰਗ ਦੇ ਵਿੱਚ ਬਤੀਤ ਹੋ ਰਿਹਾ ਹੈ।
1: ਗਿਰਤ ਗਨ ਮਾਰਤ ਮਰਤੇ
0: ਸਾਰੇ ਲੋਕ ਘੇਰਾ ਪਾ ਪਾ ਕਰਕੇ ਆਉਂਦੇ ਹਨ।

0: ਉਹਨਾਂ ਨੇ ਵਿਚਾਰ ਕਰਨੀ ਕੀਤੀ ਜਿਹੜੇ ਅਜੀਤ ਸਿੰਘ ਦੇ ਨਾਲ ਜਿਹੜੇ ਸੀ ਨਾ ਉਹਨਾਂ ਨੇ ਕਹਿ ਦਿੱਤਾ ਅਜੀਤ ਸਿੰਘ ਨੂੰ ਕਿ ਅਜੀਤ ਸਿਆ ਹੁਣ ਦੇਖ ਭਾਈ ਕੰਮ ਖਰਾਬ ਹੋ ਚੱਲਿਆ ਹੈ ਹੁਣ ਆਪਾਂ ਕਿੱਥੋਂ ਤੱਕ ਮੁਕਾਬਲਾ ਕਰੀਏ ਹੁਣ ਇਹ ਜੋ ਫੌਜਾਂ ਜਿਹੜੀਆਂ ਇਹ ਸ਼ਾਹੀ ਫੌਜਾਂ ਹਨ ਆਪਣੀ ਗਿਣਤੀ ਮੁੱਕ ਜਾਵੇਗੀ ਆਪਣਾ ਜਿਹੜਾ ਨਾ ਸ਼ਿਕਾ ਬਾਰੂਦ ਜਿਹੜਾ ਇਹ ਗੋਲੀਆਂ ਖਤਮ ਹੋ ਜਾਣਗੀਆਂ ਉਹ ਸਰਕਾਰ ਹੈ ਉਹਦੇ ਕੋਲ ਤਾਂ ਬਹੁਤ ਫੌਜਾਂ ਹੋਣਗੀਆਂ ਬਹੁਤ ਅਸਲਾ ਬਾਰੂਦ ਹੋਵੇਗਾ ਉਹਨਾਂ ਨੇ ਤਾਂ ਬਹੁਤ ਪਿੱਛੋਂ ਫੌਜਾਂ ਆਉਣਗੀਆਂ ਆ ਜਿਹੜੇ ਆਏ ਉਹਨਾਂ ਨੂੰ ਤਾਂ ਮਾਰ ਦਿੱਤਾ ਲੇਕਿਨ ਇਹਦੇ ਨਾਲ ਕੰਮ ਖਤਮ ਥੋੜ੍ਹੀ ਹੋਣ ਵਾਲਾ ਔਰ ਪਿੱਛੋਂ ਦੇਖ ਤਾਜ਼ਾ ਦਮ ਫੌਜ ਆ ਰਹੀ ਹੈ ਉਹਨਾਂ ਦੇ ਨਾਲ ਮੁਕਾਬਲਾ ਹੋ ਰਿਹਾ ਹੁਣ ਇੱਕ ਗੱਲ ਯਾਦ ਰੱਖ ਇੱਥੇ ਆਪਾਂ ਜੰਗ ਕਰਕੇ ਮਰ ਹੀ ਜਾਣਾ ਸਾਰਿਆਂ ਨੇ ਸ਼ਹੀਦ ਹੋ ਜਾਣਾ ਤੇ ਇਹ ਲਸ਼ਕਰ ਬਾਦਸ਼ਾਹ ਜਿਹੜਾ ਵਕਤੀ ਬਾਦਸ਼ਾਹ ਹੈ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਦਿੱਲੀ ਦਰਬਾਰ ਦਾ ਬਾਦਸ਼ਾਹ ਉਹਦੇ ਨਾਲ ਸਾਡਾ ਮੁਕਾਬਲਾ ਉਹਦਾ ਤਾਂ ਸ਼ਾਹੀ ਲਸ਼ਕਰ ਹੈ ਆਪਣੇ ਕੋਲ ਤਾਂ ਥੋੜੀਆਂ ਫੌਜਾਂ ਫਿਰ ਵੀ ਆਪਾਂ ਨੇ ਦੋ ਦਿਨ ਤੱਕ ਮੁਕਾਬਲਾ ਕੀਤਾ ਲੇਕਿਨ ਜ਼ਿਆਦਾ ਚਿਰ ਆਪਾਂ ਇਹਨਾਂ ਨੂੰ ਨਹੀਂ ਰੋਕ ਸਕਦੇ
1: ਹਾਂ
0: ਹੁਣ ਆਪਾਂ ਜੇ ਆਪਾਂ ਗੱਲ ਵੀ ਕਰੀਏ ਤੇ ਮੇਰੀ ਆਪਣੀ ਤਾਂ ਗੱਲ ਛੱਡ ਦਿਓ ਸਾਡੇ ਨਾਲ ਨਾਲ ਜੇ ਨਗਰ ਦੇ ਵਿੱਚ ਵੀ ਬਸ ਚੰਦ ਸਿੰਘ ਹੀ ਹਨ ਉਹਨਾਂ ਦੇ ਘਰ ਹਨ ਫਿਰ ਵੀ ਆਪਾਂ ਇੱਕ ਕੰਮ ਕਰਦੇ ਹਾਂ ਜਿੰਨੇ ਵੀ ਇਹ ਤੁਰਕ ਸਾਡੇ ਤੋਂ ਮਾਰੇ ਜਾਂਦੇ ਹਨ
1: ਹਥਿਆਰਾਂ ਤੇ ਕਰਹਿ ਪ੍ਰਹਾਰੇ
0: ਆਪਾਂ ਹੁਣ ਡਰਨਾ ਨਹੀਂ ਹੈ ਆਪਾਂ ਡਟ ਕੇ ਮੁਕਾਬਲਾ ਕਰਨਾ ਜਿਹੜਾ ਵੀ ਆਉਂਦਾ ਉਹਨੂੰ ਝਾੜ ਝਾੜ ਕੇ ਭੇਜਾਂਗੇ ਕਿਉਂਕਿ ਪਤਾ ਆਪਾਂ ਨੇ ਤਾਂ ਮਰਨਾ ਹੀ ਹੈ ਤੇ ਇਹ ਕਿਉਂ ਨਾ ਆਪਾਂ ਕਰਦੇ ਹਾਂ ਕਿ ਆਪਾਂ ਮਰਨ ਤੋਂ ਪਹਿਲਾਂ 15-20 ਬੰਦੇ 100-100 ਬੰਦੇ ਨੂੰ ਆਪਾਂ ਨਾਲ ਲੈ ਕੇ ਮਰੀਏ
1: ਮਰ ਰਹੇ ਨਾ ਹੋਏ ਕੁਛ ਫੇਰ
0: ਤੇ ਪੁਨ ਮਰ ਰਹੇ ਭਾਵ ਕੇ ਬਾਅਦ ਦੇ ਵਿੱਚ ਵੀ ਤਾਂ ਮਰਨਾ ਹੀ ਹੈ ਹੁਣ ਜੰਗ ਕਰਕੇ ਆਪਾਂ ਇਹਨਾਂ ਨੂੰ ਇਹਨਾਂ ਦਾ ਨੁਕਸਾਨ ਜ਼ਿਆਦਾ ਤੋਂ ਜ਼ਿਆਦਾ ਕਰਕੇ ਮਰਦੇ ਹਾਂ ਤਾਂ ਸਾਡੀ ਚੜ੍ਹਦੀ ਕਲਾ ਹੋ ਜਾਵੇਗੀ ਬਾਅਦ ਦੇ ਵਿੱਚ ਕਹਿਣਾ ਕਿ ਦੇਖੋ ਜੀ ਇਹ 60-70 ਬੰਦਿਆਂ ਨੇ ਨਾ ਤੁਹਾਡੇ ਦੇਖੋ 400-500 ਬੰਦੇ ਨੂੰ ਮਾਰ ਦਿੱਤਾ ਜੇ ਅੱਜ ਹੁਣ ਤਾਂ ਇਹੋ ਜਿਹਾ ਸਮਾਂ ਹੋ ਗਿਆ ਜੇ ਆਪਾਂ ਹੱਥ ਵੀ ਖੜੇ ਕਰ ਦਿੱਤੇ ਆਤਮ ਸਮਰਪਣ ਵੀ ਕਰ ਦਿੱਤਾ ਉਹਨਾਂ ਨੇ ਪਕੜ ਕਰਕੇ ਕੋ ਕੋ ਕਰਕੇ ਸਾਨੂੰ ਮਾਰਨਾ ਸਾਨੂੰ ਖਤਮ ਕਰ ਦੇਣਾ ਉਹਦੇ ਵਿੱਚ ਨਿਰਾਦਰੀ ਹੋਵੇਗੀ ਬੇਇੱਜ਼ਤੀ ਹੋਵੇਗੀ ਤੜਪ ਤੜਪ ਕਰਕੇ ਤੇ ਮਰਨਾ ਤੇ ਉਹਦੇ ਨਾਲ ਉਹ ਤਾਂ ਇੱਕਦਮ ਗੋਲੀ ਖਾ ਕਰਕੇ ਜੰਗ ਕਰਕੇ ਮਰ ਜਾਵਾਂਗੇ ਸ਼ਹਾਦਤ ਦਾ ਸ਼ਹੀਦ ਦਾ ਦਰਜਾ ਤਾਂ ਸਾਨੂੰ ਪ੍ਰਾਪਤ ਹੋਵੇਗਾ ਹੁਣ ਤੁਰਕਾਂ ਨੇ ਬਹੁਤ ਤਕੜੀ ਫੌਜ ਆ ਗਈ ਇਹਨਾਂ ਨੇ ਪੂਰਾ ਸਾਨੂੰ ਘੇਰਾ ਪਾਉਣਾ ਕੀਤਾ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਜੁਝਾਰੂ ਸੂਰਮੇ ਜਿਹੜੇ ਹਨ ਹੱਠ ਕਰਕੇ ਉਹ ਸਾਰੇ ਭਿੜ ਗਏ ਹਨ
1: ਸ਼ੇਰ ਸਮਮੁਖ ਭਵਕਾਰੇ
0: ਤੇ ਜਿਸ ਤਰ੍ਹਾਂ ਸ਼ੇਰ ਜਿਹੜਾ ਹੈ ਸ਼ਿਕਾਰ ਦੇ ਉੱਤੇ ਮੂੰਹ ਭਵਕਾਰ ਕਰਕੇ ਗਰਜਵੀ ਨਾਦ ਕਰਕੇ ਜਿਸ ਤਰ੍ਹਾਂ ਪੈਂਦਾ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਸਾਰੇ ਇਹਦੇ ਬੰਦੇ ਜਿਹੜੇ ਹਨ ਜੀਤ ਸਿੰਘ ਦੇ ਇਹਨਾਂ ਨੇ ਕਿਹਾ ਕਿ ਹੁਣ ਭਾਈ ਕੋਈ ਚਾਰਾ ਨਹੀਂ ਹੈ ਗੋਲੀ ਬਾਰੂਦ ਵੀ ਘੱਟ ਗਿਆ ਆਪਾਂ ਜੋ ਵੀ ਸ਼ਸਤਰ ਲੈ ਕਰਕੇ ਇੱਕਦਮ ਇਹਨਾਂ ਦੇ ਉੱਤੇ ਆਪਾਂ ਟੁੱਟ ਕੇ ਪਈਏ
1: ਤੁਰਕ ਗਏ ਚਾਹੋ ਦਿਸ਼
0: ਢੂਕੇ ਅੱਗੋਂ ਪਿਆਰੇ ਉਹ ਤੁਰਕੜੇ ਜਿਹੜੇ ਉਹ ਥੋੜੀ ਘੱਟ ਸਨ ਉਹ ਵੀ ਬੰਦੂਕਾਂ ਲੈ ਕਰਕੇ ਆ ਗਏ ਹਨ
1: ਆਵਤ ਨੇਰ ਮਾਰ ਕਹਿ ਕੂਕੇ
0: ਤੇ ਉਹ ਜਦੋਂ ਆਉਂਦੇ ਨਾ ਜਦੋਂ ਸਿੰਘ ਅੱਗੇ ਵੱਧਦੇ ਕਹਿੰਦੇ ਆਓ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਨੂੰ ਮਾਰ ਕੇ ਛੱਡਣਾ ਹੈ
1: ਸਿੰਘ ਨਿਕਸ ਕੇ ਖੜਕ
0: ਪ੍ਰਹਾਰੇ ਗੁਰੂ ਕੇ ਸਿੰਘ ਆ ਜਿਹੜੇ ਅਜੀਤ ਸਿੰਘ ਦੇ ਨਾਲ ਦੇ ਬੰਦੇ ਇਹ ਕਿਲੇ ਦੇ ਵਿੱਚੋਂ ਆਪਣੇ ਜੋ ਹੈ ਉਹਨਾਂ ਦੀ ਹਵੇਲੀ ਤੋਂ ਬਾਹਰ ਨਿਕਲ ਕਰਕੇ ਜੰਗ ਕਰਦੇ ਹਨ
1: ਨਿਕਟ ਸੇ ਕਟ ਕਟ ਡਾਰੇ
0: ਜਿਹੜਾ ਕੋਈ ਲਾਗੇ ਆ ਜਾਂਦਾ ਨਾ ਉਹਨੂੰ ਝਟਕਾ ਝਟਕਾ

0: ਦੱਸੇ ਪਿਆਰੇ ਔਰ ਲੋਥ ਪੋਥ ਨਾ ਹੋਈ, ਲਾਸ਼ਾਂ ਹੀ ਲਾਸ਼ਾਂ ਜਿਹੜੀਆਂ ਸਿੰਘਾਂ ਨੇ ਲਥੇਰ ਪਥੇਰ ਦਿੱਤਾ,
1: ਨਿਜ ਨਿਜ ਥਾਂ ਨਥੇਰੇ ਹੋਏ ਠਾਣੇ,
0: ਫਿਰ ਇਹ ਇਹਨਾਂ ਨੂੰ ਮਾਰ ਕਰਕੇ ਆਪਣੇ ਆਪਣੇ ਮੂਰਤੀਆਂ ਦੇ ਵਿੱਚ ਆ ਗਏ ਹਨ।
1: ਆਯੁਧ ਗਹੇ ਹਤਨ ਰਿਪ ਗਏ,
0: ਇਹੀ ਚਾਹੁੰਦੇ ਕਿ ਭਾਈ ਹੁਣ ਵੈਰੀ ਆਏ ਲਾਗੇ ਆਵੇਗਾ ਤੇ ਸ਼ਸਤਰ ਦੇ ਨਾਲ ਮਾਰ ਕੇ

0: ਜਿਹੜੇ ਬਚੇ ਹੋਏ ਸੂਰਮੇ ਜਿਹੜੇ ਨਾ ਅਜੀਤ ਸਿੰਘ ਦੇ ਨਾਲ ਦੇ ਉਹ ਦੁਜਤਾਈ ਦੇ ਵਿੱਚ ਫਸ ਗਏ ਕਿ ਭਾਈ ਹੁਣ ਕੀ ਕੀਤਾ ਜਾਵੇ। ਜਦੋਂ ਨਾਲ ਦੇ ਬੰਦੇ ਪਿਆਰਿਓ ਜਿੰਨੇ ਵੀ ਸਾਥੀਦਾਰ ਸਾਰੇ ਮਰ ਗਏ, ਆ ਮਰ ਗਿਆ, ਉਹ ਮਰ ਗਿਆ, ਜਿਹੜਾ ਬਚਿਆ ਹੋਇਆ ਉਹਦੇ ਵੀ ਹੌਸਲੇ ਟੁੱਟ ਰਹੇ ਹਨ। ਉਹ ਕਹਿੰਦਾ ਕਿ ਹੁਣ ਭਾਈ ਆਪਾਂ ਕੀ ਕਰੀਏ, ਹੁਣ ਬਾਹਰ ਨਿਕਲਦੇ ਹਾਂ ਆਪਣੀ ਜਾਨ ਬਚਾਉਂਦੇ ਹਾਂ ਤਾਂ ਵੀ ਇਹਨਾਂ ਨੇ ਮਾਰ ਦੇਣਾ, ਜੇ ਜੰਗ ਕਰਦੇ ਹਾਂ ਤਾਂ ਵੀ ਮਰ ਜਾਣਾ, ਪਰਿਵਾਰ ਦਾ ਕੀ ਹੋਵੇਗਾ, ਬੱਚਿਆਂ ਦਾ ਕੀ ਹੋਵੇਗਾ, ਘਰ ਵਾਲੀ ਦਾ, ਮਾਂ ਬਾਪ ਦਾ ਕੀ ਹੋਵੇਗਾ, ਉਹੀ ਮਨ ਦੇ ਵਿੱਚ ਵਿਚਾਰਾਂ ਪਏ ਕਰਦੇ ਹਨ।
1: ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਉੱਤਰ ਐਨੇ ਅਜੀਤ ਸਿੰਘ ਪ੍ਰਸੰਗ ਵਰਣਨ ਨਾਮ ਏਕ ਤ੍ਰਿੰਸ ਦੀ ਅੰਸੂ।
0: ਇੱਥੇ ਇਸ ਅਧਿਆਇ ਦੀ ਸਮਾਪਤੀ ਤੇ ਅਗਲਾ ਅਧਿਆਇ ਉਹਦੀ ਆਰੰਭਤਾ ਹੋ ਰਹੀ ਹੈ ਜੀ।
1: ਦੋਹਰਾ ਚਿਤ ਅਜੀਤ ਸਿੰਘ ਦੁੱਖ ਲਹਿਓ ਲਖਿਓ ਮਰਨ ਬਨ ਆਏ।
0: ਹੁਣ ਅੱਗੇ ਅਜੀਤ ਸਿੰਘ ਜਿਹੜਾ ਉਹਨੇ ਮਨ ਵਿੱਚ ਵਿਚਾਰ ਕਰਨੀ ਕੀਤੀ, ਉਹ ਆਪਣੇ ਮਨ ਨੂੰ ਸਮਝਾਉਂਦਾ ਕਿ ਮਨਾ ਹੁਣ ਨਾਲ ਦੇ ਤਾਂ ਸਾਰੇ ਖਤਮ ਹੋ ਗਏ, ਹੁਣ ਮੈਂ ਵੀ ਨੇ ਵੀ ਮਰਨ ਮਾਂਡਣਾ ਹੈ।
1: ਬਚ ਰੋ ਅਬ ਸ਼ਾਹ ਤੇ ਘੇਰੋ ਪਰਿਓ ਜੋ ਆਏ।
0: ਤੇ ਮਨ ਵਿੱਚ ਸੋਚਦਾ ਕਿ ਹੁਣ ਮੈਂ ਬਾਦਸ਼ਾਹ ਤੋਂ ਕਿਸ ਤਰ੍ਹਾਂ ਬਚਾਂਗਾ, ਘੇਰਾ ਵੀ ਬਹੁਤ ਵੱਡਾ ਪੈ ਗਿਆ, ਜੇ ਮੈਂ ਸਮਰਪਣ ਵੀ ਕਰ ਦਿੰਦਾ ਇਹਨਾਂ ਨੇ ਕਹਿਣਾ ਜੀ ਇੰਨੇ ਬੰਦਿਆਂ ਨੂੰ ਮਾਰਾ ਉਹ ਮਾਰਿਆ ਇਹਨੇ, ਉਹਦਾ ਦੋਸ਼ ਲੱਗ ਜਾਏਗਾ, ਪੋ ਪੋ ਕਰਕੇ ਭੋਰਾ ਭੋਰਾ ਕਰਕੇ ਤਿਲ ਤਿਲ ਕਰਕੇ ਇਹਨਾਂ ਨੇ ਮਾਰਨਾ, ਉਹ ਤਾਂ ਬਹੁਤ ਬੁਰੀ ਮੌਤ ਹੋਵੇਗੀ, ਹੁਣ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਵਾਂ, ਕਿਸ ਤਰ੍ਹਾਂ ਜੰਗ ਦੇ ਵਿੱਚੋਂ ਮੈਂ ਆਪਣੇ ਪਰਿਵਾਰ ਨੂੰ ਤੇ ਆਪਣੇ ਆਪ ਨੂੰ ਬਾਹਰ ਕਢਾਉਣਾ ਕਰਾਂ।
1: ਚੌਪਈ ਨਿਜ ਇਸਤਰੀ ਅਰ ਪੁੱਤ।
0: ਤੇ ਉਸ ਵੇਲੇ ਉਹਦੀ ਘਰਵਾਲੀ ਤੇ ਉਹਦਾ ਬੱਚਾ ਜਿਹੜਾ ਹੱਠੀ ਸਿੰਘ ਜਿਹੜਾ ਨਾ ਉਹ ਤਾਂ ਅੰਦਰ ਹੀ ਸੀ।
1: ਸੰਗ ਹੋਏ ਨਿਕਟ ਉਚਾਰ।
0: ਤੇ ਉਹਨੇ ਅਜੀਤ ਸਿੰਘ ਨੇ ਕੀ ਕਰਨਾ ਕੀਤਾ, ਆਪਣੀ ਘਰਵਾਲੀ ਤੇ ਆਪਣੇ ਬੱਚੇ ਦੇ ਤਾਈ ਇਹ ਬਚਨ ਕਰਨਾ ਕੀਤਾ। ਉਹਨਾਂ ਨੂੰ ਕਿਹਾ ਕਿ ਭਾਈ ਇੱਕ ਕੰਮ ਕਰਨਾ ਕਰੋ, ਇਹ ਫਟੇ ਮਲੀਨ ਗੰਦੇ ਬਸਤਰ ਜਿਹੜੇ ਹਨ ਤੇ ਉਹ ਬਸਤਰ ਜੋ ਹੈ ਤੁਸੀਂ ਆਪਣੇ ਤਨ ਦੇ ਉੱਤੇ ਧਾਰਨ ਕਰਨਾ ਕਰੋ।
1: ਅਛਾਦ ਸਰੀਰ।
0: ਉਹ ਬਸਤਰਾਂ ਦੇ ਨਾਲ ਆਪਣਾ ਪੂਰਾ ਤਨ ਜਿਹੜਾ ਢੱਕ ਲੈਣਾ ਕਰੋ, ਕੇਸ ਨੂੰ ਵੀ ਥੋੜੇ ਜਿਹੇ ਇਹ ਕਰ ਦਿਓ, ਚਿਹਰਾ ਮੂਹਰਾ ਵੀ ਆਪਣਾ ਵਿਗਾੜ ਦਿਓ, ਇੰਜ ਲੱਗੇ ਕਿ ਜੀ ਕੋਈ ਭਿਖਾਰਨ ਜਿਹੜੀ ਹੈ, ਕੋਈ ਭੀਖ ਮੰਗਣ ਵਾਲੀ ਜਿਹੜੀ ਆਪਣੇ ਬੱਚੇ ਨੂੰ ਲੈ ਕੇ ਜਾ ਰਹੀ। ਅਜੀਤ ਸਿੰਘ ਆਪਣੀ ਘਰਵਾਲੀ ਨੂੰ ਸਮਝਾਉਂਦਾ ਕਿ ਹੁਣ ਭਾਗਵਾਨ ਏ ਚੱਲ ਮੈਂ ਤਾਂ ਮਰ ਜਾਣਾ, ਇੱਥੇ ਤਾਂ ਜੰਗ ਪਿਆ ਹੋਇਆ, ਹੁਣ ਤੈਨੂੰ ਬਚਾ ਨਹੀਂ ਸਕਦਿਆਂ, ਇੱਕ ਕੰਮ ਕਰ ਤੂੰ ਇੱਥੋਂ ਨਿਕਲ ਜਾ, ਤੇ ਇਸ ਤਰ੍ਹਾਂ ਤੂੰ ਜਾਵੇਗੀ ਤੇ ਇਹਨਾਂ ਨੇ ਸ਼ੱਕ ਕਰਕੇ ਤੈਨੂੰ ਵੀ ਮਾਰ ਦੇਣਾ, ਤੂੰ ਆਪਣਾ ਭੇਸ ਵਟਾਉਣਾ ਕਰ, ਭਿਖਾਰੀਆਂ ਵਾਲਾ ਭੇਸ ਬਣਾ ਲੈ, ਹੱਠੀ ਸਿੰਘ ਦਾ ਭੇਸ ਵੀ ਜਿਹੜਾ ਭਿਖਾਰੀਆਂ ਵਾਲਾ ਬਣਾ ਲੈ, ਇੰਜ ਦੋਵੇਂ ਭਿਖਾਰੀ ਬਣ ਕਰਕੇ ਤੁਸੀਂ ਇੱਥੋਂ

ਕਈ ਦਿਨ ਕਈ ਮਹੀਨੇ ਛੁਪ ਕੇ ਰਹਿਣਾ, ਕਿਉਂਕਿ ਹੁਣ ਕੰਮ ਬਹੁਤ ਖਰਾਬ, ਗੱਲ ਬਹੁਤ ਜ਼ਿਆਦਾ ਵੱਧ ਗਈ ਹੈ। ਜੇ ਉੱਥੇ ਵੀ ਤੁਸੀਂ ਜਾ ਕਰਕੇ ਪ੍ਰਗਟ ਹੋ ਗਏ, ਜੇ ਕਹਿ ਦਿੱਤਾ ਜੀ ਕਿ ਜੀ ਮੈਂ ਅਜੀਤ ਸਿੰਘ ਦੀ ਘਰ ਵਾਲੀ ਹਾਂ, ਇਹ ਅਜੀਤ ਸਿੰਘ ਦਾ ਲੜਕਾ, ਉਹਨਾਂ ਬੇਈਮਾਨਾਂ ਨੇ ਤੁਰਕਾਂ ਨੇ ਤੈਨੂੰ ਵੀ ਮਾਰ ਦੇਣਾ ਅਤੇ ਆਪਣੇ ਬੱਚੇ ਨੂੰ ਹੱਠੀ ਸਿੰਘ ਨੂੰ ਵੀ ਮਾਰ ਦੇਣਾ, ਇਸ ਕਰਕੇ ਤੂੰ ਇੱਕ ਕੰਮ ਕਰਨਾ ਕਰ, ਉੱਥੇ ਵੀ ਜਾ ਕਰਕੇ ਕਈ ਦਿਨ ਕਈ ਮਹੀਨੇ ਛੁਪ ਕਰਕੇ ਰਹੋ, ਉਹ ਤੋਂ ਬਾਅਦ ਜਦੋਂ ਸਮਾਂ ਸੁਖਾਵਾਂ ਹੋਵੇਗਾ

0: ਇਸ ਸੰਸਾਰ ਦੇ ਵਿੱਚ ਕੋਈ ਨਹੀਂ ਬਚਾ ਸਕਦਾ। ਤੇ ਅਜੀਤ ਸਿੰਘ ਕਹਿਣ ਲੱਗਾ ਘਰ ਵਾਲੀ ਨੂੰ ਕਿ ਤੂੰ ਸਿੱਧਾ ਮਾਤਾ ਜੀ ਦੇ ਕੋਲ ਜਾ, ਉਹਨਾਂ ਦੀ ਸ਼ਰਨ ਪੈ ਕਰਕੇ ਆਪਣੀ ਤੇ ਆਪਣੇ ਬੱਚੇ ਦੀ ਜਾਨ ਬਚਾਉਣਾ ਕਰ।
1: ਦੋਨੋਂ ਖਿੰਤਰ ਤਨ ਧਾਰੇ,
0: ਤੇ ਇਹ ਸੁਣ ਕਰਕੇ ਪਿਆਰਿਓ ਉਹਨਾਂ ਨੇ ਨਾ ਖਿੰਥੜ ਜਿਹੜਾ ਪਾਟੇ ਪੂਟੇ ਜੇ ਬਸਤਰ ਜਿਹੜੇ ਬੋਰੇ ਹੁੰਦੇ ਨਾ ਸਾਧ ਸੰਗਤ ਜੀ ਜਿਹੜੇ ਘਰਾਂ ਦੇ ਵਿੱਚ, ਉਹਦੇ ਖਿੰਥੜ ਜਿਹੜੇ ਇਹੋ ਜਿਹੜੇ ਮਲੀਨ ਆਦਿਕ ਉਹਨਾਂ ਨੂੰ ਇਕੱਠਾ ਕਰਕੇ ਤੇ ਉਹ ਬੀਬੀ ਨੇ ਆਪਣੇ ਤਨ ਨੂੰ ਟਕਣਾ ਕੀਤਾ। ਪਾਟੇ ਪੂਟੇ ਜੇ ਕੱਪੜੇ ਉਹਨੇ ਧਾਰਨ ਕਰਨੇ ਕੀਤੇ।
1: ਅੱਧੀ
0: ਰਾਤ ਨੂੰ ਪਿਆਰਿਓ ਜਦੋਂ ਅੰਮ੍ਰਿਤ ਵੇਲਾ 2:30 ਵੱਜ ਰਹੇ ਸਨ, ਉਸ ਵੇਲੇ ਉਹਨਾਂ ਨੂੰ ਅਜੀਤ ਸਿੰਘ ਨੇ ਬਾਹਰ ਕਢਾਉਣਾ ਕੀਤਾ। ਤੇ ਉਹ ਇਸ ਤਰ੍ਹਾਂ ਕਰਕੇ ਪਿਆਰਿਓ ਭਿਖਾਰੀ ਦਾ ਭੇਸ ਬਣਾ ਕਰਕੇ ਉਹ ਤੁਰਕਾਂ, ਕਿਉਂਕਿ ਤੁਰਕਾਂ ਨੇ ਪੂਰਾ ਇਲਾਕਾ ਜਿਹੜਾ ਉਹਨੂੰ ਘੇਰਾ ਪਾ ਲਿਆ ਸੀ। ਉਹ ਬੀਬੀ ਜਿਹੜੀ ਆਪਣੇ ਬੱਚੇ ਨੂੰ ਲੈ ਕਰਕੇ ਜਦੋਂ ਬਾਹਰ ਨਿਕਲੀ ਹੈ, ਉਸ ਵੇਲੇ ਤੁਰਕਾਂ ਨੇ ਵੇਖਿਆ ਕਿ ਆ ਅੰਮ੍ਰਿਤ ਵੇਲੇ ਬੀਬੀ ਕਿੱਥੇ ਜਾ ਰਹੀ ਹੈ, ਭਿਖਾਰਨ ਕਿੱਥੇ ਜਾ ਰਹੀ ਹੈ। ਬਰਸ਼ੇ ਲੈ ਕਰਕੇ ਬੰਦੂਕਾਂ ਲੈ ਕਰਕੇ ਉਹਦੇ ਕੋਲ ਚੱਲ ਗਏ। ਉਹਨੂੰ ਕਹਿਣ ਲੱਗੇ ਕਿ ਬੀਬਾ ਕੌਣ ਹੈ ਤੂੰ, ਅੱਧੀ ਰਾਤ ਨੂੰ ਇੰਨੇ ਅੰਮ੍ਰਿਤ ਵੇਲੇ ਤੂੰ ਕਿੱਥੇ ਜਾ ਰਹੀ ਹੈ, ਕਿੱਥੋਂ ਆਈ ਹੈ, ਆਪਣਾ ਅਤਾ ਪਤਾ ਟਿਕਾਣਾ ਜਿਹੜਾ ਤੂੰ ਦੱਸਣਾ ਕਰ।
1: ਗਰੀਬ ਜਮਨਾ ਕੇ ਤੀ,
0: ਤੇ ਉਸ ਵੇਲੇ ਨਾ ਉਹਦੀ ਘਰਵਾਲੀ ਕਹਿਣ ਲੱਗੀ ਜੀ ਅਸੀਂ ਤਾਂ ਗਰੀਬ ਬੰਦੇ ਹਾਂ ਤੇ ਅਸੀਂ ਤਾਂ ਇੱਥੇ ਯਮੁਨਾ ਦੇ ਕੰਢੇ ਅਸੀਂ ਰਹਿਣ ਵਾਲੇ ਹਾਂ।
1: ਜਾਤ ਸਪਰਸ਼ਨ ਨੀਰ ਸਰੀ,
0: ਹੁਣ ਅਸੀਂ ਉੱਥੇ ਹੀ ਜਾ ਕਰਕੇ ਰਹਿੰਦੇ ਉੱਥੇ ਹੀ ਹਾਂ, ਤੇ ਦਿਨੇ ਜਦੋਂ ਦਿਨ ਚੜ੍ਹਦਾ ਨਾ ਅਸੀਂ ਉੱਥੇ ਹੀ ਜਾ ਕਰਕੇ ਯਮੁਨਾ ਦੇ ਵਿੱਚ ਅਸੀਂ ਇਸ਼ਨਾਨ ਪਾਨ ਕਰਕੇ ਆਉਂਦੇ ਹਾਂ। ਹੁਣ ਦਿਨ ਚੜਿਆ ਯਮੁਨਾ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਮੈਂ ਜਾ ਰਹੀ ਹਾਂ।
1: ਇਸ ਤਰ੍ਹਾਂ
0: ਕਹਿ ਕਰਕੇ ਪਿਆਰਿਓ ਉਹਨਾਂ ਨੇ ਵੀ ਵੇਖਿਆ, ਉਹਨਾਂ ਨੂੰ ਸ਼ੱਕ ਨਹੀਂ ਪਿਆ, ਉਹਨਾਂ ਨੂੰ ਲੱਗਿਆ ਕਿ ਕੋਈ ਭਿਖਾਰਨ ਹੋਵੇਗੀ ਆਪਣੇ ਛੋਟੇ ਬੱਚੇ

0: ਜੀ ਦਾ ਡੇਰਾ ਹੈ ਤੇ ਉਹਦੀ ਘਰਵਾਲੀ ਮਾਤਾ ਜੀ ਦੇ ਕੋਲ ਪਹੁੰਚ ਗਈ
1: ਤੇ
0: ਜਾ ਕਰਕੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਆਪਣਾ ਲੜਕਾ ਹੱਠੀ ਸਿੰਘ ਜਿਹੜਾ ਉਹਨੂੰ ਪਾ ਦਿੱਤਾ ਤੇ ਆਪ ਉਹਨੇ ਬਹੁਤ ਬਿਰਲਾਪ ਕਰਨਾ ਕੀਤਾ। ਹੱਠੀ ਸਿੰਘ ਜਿਹੜਾ ਨਾ ਪਿਆਰਿਆ ਛੋਟਾ ਬੱਚਾ ਜਿਹੜਾ ਅਜੀਤ ਸਿੰਘ ਦਾ ਉਹਨੂੰ ਮਾਤਾ ਜੀ ਦੇ ਚਰਨਾਂ ਦੇ ਵਿੱਚ ਪਾ ਦਿੱਤਾ
1: ਪਰੀ ਹਮ ਸ਼ਰਨ
0: ਤੇ ਕਹਿ ਦਿੱਤਾ ਮਾਤਾ ਜੀ ਦੇਖੋ ਕਿ ਬੇਸ਼ੱਕ ਮੇਰੇ ਪਤੀ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਅਸੀਂ ਮੰਨਦੇ ਹਾਂ ਲੇਕਿਨ ਮਾਤਾ ਜੀ ਹੁਣ ਮੈਂ ਤਾਂ ਬੀਬੀ ਹਾਂ ਮੈਂ ਕੀ ਕਰਾਂ ਮੇਰਾ ਕੀ ਦੋਸ਼ ਹੈ ਇਹ ਬੱਚੇ ਦਾ ਕੀ ਦੋਸ਼ ਹੈ ਅਸੀਂ ਤਾਂ ਬੇਦੋਸ਼ੇ ਹਾਂ ਚਲੋ ਮੇਰਾ ਵੀ ਦੋਸ਼ ਤੁਸੀਂ ਕਹਿ ਸਕਦੇ ਹੋ ਲੇਕਿਨ ਇਹ ਬੱਚਾ ਛੋਟਾ ਜਿਹਾ ਦੁੱਧ ਪੀਤਾ ਬੱਚਾ ਜਿਹੜਾ ਇਹਦਾ ਕੀ ਦੋਸ਼ ਹੈ ਮੈਂ ਤੁਹਾਡੇ ਚਰਨਾਂ ਦੇ ਵਿੱਚ ਇਹਨੂੰ ਪਾ ਦਿੱਤਾ ਮਾਤਾ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆ ਗਏ
1: ਹਾਂ
0: ਹੁਣ ਕਿਰਪਾ ਕਰੋ ਮਾਤਾ ਜੀ ਜਿਸ ਤਰ੍ਹਾਂ ਆਪ ਜੀ ਸਾਨੂੰ ਰੱਖ ਸਕਦੇ ਹੋ ਸਾਨੂੰ ਰੱਖ ਲੈਣਾ ਕਰੋ
1: ਉਪਾਵ ਰਾਖੀਏ
0: ਕਿਰਪਾ ਕਰੋ ਮਾਤਾ ਜੀ ਉਪਾਵ ਬਣਾ ਕਰਕੇ ਹੁਣ ਰੱਖ ਹੈ ਤੋ ਰਾਖ ਮਾਰੇ ਤੋ ਮਾਰ ਹੁਣ ਇਹੋ ਜਿਹੀ ਗੱਲ ਹੋਈ ਹੈ ਹੁਣ ਅਸੀਂ ਤੁਹਾਡੀ ਸ਼ਰਨ ਆਏ ਹਾਂ ਜੇ ਰੱਖਣਾ ਰੱਖ ਲਿਓ ਜੇ ਮਾਰਨਾ ਕੋਈ ਗੱਲ ਨਹੀਂ ਹੈ ਮਾਤਾ ਜੀ ਸਾਨੂੰ ਸਰਕਾਰੀ ਦਰਬਾਰੀ ਹਵਾਲੇ ਕਰ ਦਿਓ ਉਹਨਾਂ ਨੇ ਕੋ ਕਰਕੇ ਮੈਨੂੰ ਵੀ ਮਾਰ ਦੇਣਾ ਮੇਰੀ ਇੱਜ਼ਤ ਨੂੰ ਤਾਰ ਤਾਰ ਕਰ ਦੇਣਾ ਆਹ ਛੋਟਾ ਬੱਚਾ ਅਜਿਹਾ ਹੱਠੀ ਸਿੰਘ ਜਿਹੜਾ ਇਹਨੂੰ ਵੀ ਕੋ ਕੋ ਕਰਕੇ ਉਹਨਾਂ ਨੇ ਮਾਰ ਦੇਣਾ ਹੈ
1: ਪ੍ਰਵੇਸ਼
0: ਜਦੋਂ ਮਾਤਾ ਜੀ ਨੇ ਵੇਖਿਆ ਕਿ ਭਾਈ ਇਹ ਦੀਨਹੀਨ ਹੋ ਕਰਕੇ ਸਾਡੇ ਘਰ ਦੇ ਵਿੱਚ ਆਏ ਹਨ
1: ਉਦਬਿਗਨ ਮਾਤ ਭਈ ਤਬ
0: ਉਸ ਵੇਲੇ ਮਾਤਾ ਜੀ ਦਾ ਮਨ ਵੀ ਜਿਹੜਾ ਬਹੁਤ ਜ਼ਿਆਦਾ ਦੁਚਿਤਾਈ ਦੇ ਵਿੱਚ ਆ ਗਿਆ ਕਿ ਹੁਣ ਮੈਂ ਕੀ ਕਰਨਾ ਕਰਾਂ
1: ਉਠਿਓ ਦਿਲ ਧੀਰ ਬਿਨਾਸ਼ੀ
0: ਹੁਣ ਮਨ ਦੇ ਵਿੱਚ ਪਿਆਰਿਓ ਇਕਦਮ ਹੌਲ ਜਿਹੜਾ ਹੈ ਅੰਦਰਲਾ ਦੁੱਖ ਜਿਹੜਾ ਨਾ ਉਹ ਇਕਦਮ ਬਾਹਰ ਪ੍ਰਗਟ ਹੋ ਗਿਆ ਮਾਤਾ ਜੀ ਭੁੱਬਾਂ ਮਾਰ ਕਰਕੇ ਵੈਰਾਗ ਕਰਨਾ ਕੀ

ਜੜ ਜਿਹੜੀ ਆ ਤੇਰਾ ਘਰ ਵਾਲਾ ਅਜੀਤ ਸਿੰਘ ਹੈ ਉਹਨੂੰ ਮੈਂ ਬੜਾ ਸਮਝਾਉਂਦੀ ਸੀ ਕਿ ਬੇਟਾ ਤੇ ਚੁੱਪ ਚਾਪ ਰਹਿ ਚੰਗੀ ਸੰਗਤ ਦੇ ਵਿੱਚ ਰਹਿ ਇਹ ਪੁੱਠੇ ਸਿੱਧੇ ਕੰਮ ਨਾ ਕਰਨਾ ਕਰ ਉਹਨੇ ਇਹ ਪੁੱਠੇ ਸਿੱਧੇ ਕੰਮ ਕੀਤੇ ਤੇ ਮਾਤਾ ਜੀ ਨੇ ਆਪਣੇ ਆਪ ਨੂੰ ਵੀ ਤਾੜਨਾ ਦਿੱਤੀ ਕਿ ਆ ਗਲਤੀ ਮੇਰੀ ਹੈ ਮੈਨੇ ਉਹਨੂੰ ਇੰਨਾ ਜ਼ਿਆਦਾ ਸਿਰ ਤੇ ਚਾੜਨਾ ਕੀਤਾ ਉਹਦੀਆਂ ਖੁਆਇਸ਼ਾਂ ਪੂਰੀਆਂ ਕੀਤੀਆਂ ਉਹਦੀਆਂ ਅਯਾਸ਼ੀਆਂ ਪੂਰੀਆਂ ਕਰਨੀਆਂ ਕੀਤੀਆਂ ਅਥਾਹ ਪੈਸਾ ਦਿੱਤਾ ਤਾਂ ਕਰਕੇ ਉਹ ਬੇਈਮਾਨ ਬਣ ਗਿਆ ਵਿਗੜ ਗਿਆ ਅੱਜ ਉਹਦੇ ਕਰਕੇ ਸਾਰੇ ਸਿਆਪੇ ਜਿਹੜੇ ਹਨ ਮੇਰੇ ਗਲੇ ਵੀ ਪਏ ਤੇਰੇ ਗਲੇ ਵੀ ਪਏ ਤੇ ਹੁਣ ਅੱਗੇ ਪੰਥ ਦੇ ਗਲ ਵਿੱਚ ਵੀ ਇਹ ਫਾਈ ਜਿਹੜੀ ਹੈ ਇਹ ਮਰਿਆ ਸੱਪ ਪੈਣ ਵਾਲਾ ਹੁਣ ਇਹ ਗਮ ਜਿਹੜਾ ਵੱਧ ਗਿਆ ਹੈ ਹੁਣ ਇਹ ਤੋਂ ਬਾਅਦ ਚਲੋ ਇਹ ਹੋ ਗਿਆ ਅਜੀਤ ਸਿੰਘ ਨੂੰ ਤਾਂ ਮਾਰ ਦੇਣਾ ਖਤਮ ਕਰ ਦੇਣਾ ਉਹ ਤੋਂ ਬਾਅਦ ਇਹਨਾਂ ਤੁਰਕਾਂ ਨੇ ਇੱਥੇ ਨਗਰ ਨਿਵਾਸੀ ਦਿੱਲੀ ਦੇ ਜਿੰਨੇ ਵੀ ਸਿੰਘ ਜਿਹੜੇ ਹਨ ਉਹਨਾਂ ਨੂੰ ਵੀ ਇਹਨਾਂ ਨੇ ਤੰਗ ਕਰਨਾ ਉਹਨਾਂ ਨੂੰ ਵੀ ਤਕਲੀਫਾਂ ਦੇਣੀਆਂ ਉਹਨਾਂ ਨੂੰ ਵੀ ਇਹਨਾਂ ਨੇ ਦੁੱਖ ਦੇਣਾ ਹੈ ਤੇ ਰਹੇ ਉਹ ਨਾ ਜਾਏ ਤੇ ਮਾਤਾ ਜੀ ਨੇ ਕਿਹਾ ਮਾਤਾ ਜੀ ਵਿਚਾਰ ਕਰਦੇ ਕਿ ਹੁਣ ਮੈਂ ਕੀ ਕਰਨਾ ਕਰਾਂ ਹੁਣ ਤੁਹਾਨੂੰ ਕਿਸ ਤਰ੍ਹਾਂ ਆਪਣੇ ਕੋਲ ਰੱਖਾਂਗੀ ਤੇ ਜੇ ਤੁਹਾਨੂੰ ਛੱਡ ਵੀ ਦਿੱਤਾ ਤੇ ਮੈਨੂੰ ਪਾਪ ਲੱਗੇਗਾ ਬੇਸ਼ੱਕ ਦੋਸ਼ ਜਿਹੜਾ ਅਜੀਤ ਸਿੰਘ ਦਾ ਪਾਪ ਉਹਨੇ ਕਰਨਾ ਕੀਤਾ ਇਹ ਮਾਸੂਮ ਬੱਚਾ ਜਿਹੜਾ ਹੈ ਹੱਠੀ ਸਿੰਘ ਇਹਦਾ ਕੀ ਦੋਸ਼ ਹੈ ਤੇਰਾ ਕੀ ਦੋਸ਼ ਹੈ ਜੇ ਅੱਜ ਮੈਂ ਤੇਰੇ ਲਈ ਬੂਹੇ ਬੰਦ ਕਰ ਦਿੱਤੇ ਕਹਿ ਦਿੱਤਾ ਚੱਲ ਪਈ ਇੱਥੋਂ ਚੱਲ ਜਾ ਉਹਨਾਂ ਤੁਰਕਾਂ ਨੇ ਤਾਂ ਤੈਨੂੰ ਤੇ ਬੱਚੇ ਨੂੰ ਕੋ ਕੋ ਕਰਕੇ ਮਾਰ ਦੇਣਾ ਉਹ ਦੋਸ਼ ਮੈਨੂੰ ਲੱਗ ਜਾਵੇਗਾ ਹੁਣ ਮਾਤਾ ਜੀ ਵਿਚਾਰ ਕਰਦੇ ਕਿ ਮੈਂ ਹੁਣ ਕੀ ਕਰਨਾ ਕਰਾਂ ਅਣਬਣ ਜੀ ਹੋ ਗਈ ਜੇ ਰੱਖਦੇ ਤਾਂ ਕੰਮ ਖਰਾਬ ਹੋਵੇਗਾ ਉਹਨਾਂ ਨੇ ਕਹਿਣਾ ਜੀ ਦੋਸ਼ੀਆਂ ਨੂੰ ਘਰ ਵਿੱਚ ਰੱਖਣਾ ਕੀਤਾ ਇੱਕ ਪਾਸੇ ਤੇਰਾ ਘਰ ਵਾਲਾ ਜਿਹੜਾ ਅਜੀਤ ਸਿੰਘ ਨੂੰ ਬੇਦਖਲ ਕਰ ਦਿੱਤਾ ਹੁਣ ਤੈਨੂੰ ਮੈਂ ਕਿਸ ਤਰ੍ਹਾਂ ਰੱਖਾਂ ਹੁਣ ਜੇ ਤੈਨੂੰ ਬਾਹਰ ਕੱਢ ਦਿੰਦੀਆਂ ਬੂਹੇ ਬੰਦ ਕਰ ਦਿੰਦੀਆਂ ਤੇ ਤੁਰਕਾਂ ਨੇ ਕੋ ਕੋ ਕਰਕੇ ਤੈਨੂੰ ਮਾਰ ਦੇਣਾ ਬੱਚੇ ਨੂੰ ਮਾਰ ਦੇਣਾ ਜੇ ਉਹ ਕੰਮ ਹੋ ਗਿਆ ਤੇ ਬਦਨਾਮੀ ਮੇਰੀ ਹੋਵੇਗੀ ਤੇ ਮੈਨੂੰ ਉਹਦਾ ਦਾਗ ਲੱਗ ਜਾਵੇਗਾ ਕਿ ਦੇਖੋ ਜੀ ਇਹ ਤਾਂ ਮਾਤਾ ਜੀ ਦੀ ਸ਼ਰਨ ਦੇ ਵਿੱਚ ਗਏ ਉਹ ਵਿਚਾਰੀ ਔਰਤ ਦਾ ਕੀ ਦੋਸ਼ ਹੈ ਚਲੋ ਦੋਸ਼ ਗੁਨਾਹ ਉਹਦੇ ਪਤੀ ਨੇ ਕਰਨਾ ਕੀਤਾ ਉਹ ਬੀਬਾ ਦਾ ਕੀ ਦੋਸ਼ ਹੈ ਉਹ ਛੋਟੇ ਬੱਚੇ ਦਾ ਕੀ ਦੋਸ਼ ਹੈ ਇਹ ਤਾਂ ਸ਼ਰਨ ਵਿੱਚ ਗਏ

0: ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦਾ ਵਿਚਾਰ ਕਰਨੀ ਕੀਤੀ ਤੇ ਉਸ ਵੇਲੇ ਸਾਧ ਸੰਗਤ ਜੀ ਵਿਚਾਰ ਕਰਕੇ ਗੁਰੂ ਘਰ ਦਾ ਜਿਹੜਾ ਨੇਮੀ ਪ੍ਰੇਮੀ ਜਿਹੜਾ ਮੁਖੀਆ ਜਿਹੜਾ ਜਥੇਦਾਰ ਜਿਹੜਾ ਨਾ ਜਿਹੜਾ ਪੂਰਾ ਗੁਰੂ ਘਰ ਦਾ ਪ੍ਰਬੰਧ ਆਦਿ ਕਰਦਾ ਹੈ ਮਾਤਾ ਜੀ ਨੇ ਉਹ ਸਿੰਘ ਨੂੰ ਆਪਣੇ ਕੋਲ ਬੁਲਾਉਣਾ ਕੀਤਾ
1: ਤੇ
0: ਉਹਨੂੰ ਭੇਦ ਦੇ ਦਿੱਤਾ ਤੇ ਕਹਿਣ ਲੱਗੇ ਮਾਤਾ ਜੀ ਨੇ ਕਿਹਾ ਕਿ ਇੱਕ ਕੰਮ ਕਰਨਾ ਕਰੋ ਭਾਈ ਹੁਣ ਨਾ ਇੱਕ ਸਿਅੰਦਨ ਮਤਲਬ ਇੱਕ ਪਾਲਕੀ ਜਿਹੜੀ ਆ ਤੁਸੀਂ ਤਿਆਰ ਕਰਨਾ ਕਰੋ
1: ਚੜ੍ਹਾਏ ਸੰਘ ਚੱਲ ਭਰੀ
0: ਤੇ ਮਾਤਾ ਜੀ ਨੇ ਕਿਹਾ ਕਿ ਹੁਣ ਮੈਂ ਵੀ ਇੱਥੇ ਰਹਿਣਾ ਕਠਿਨ ਹੋ ਜਾਵੇਗਾ ਜੇ ਇਹਨਾਂ ਨੂੰ

ਵਾਅਦਾ ਕਰ ਦਿੰਦੇ ਹਨ। ਇਸ ਕਰਕੇ ਪਿਆਰਿਓ ਮੈਂ ਬੇਨਤੀ ਕਰਾਂ ਕਿ ਇਹ ਇੱਕ ਨੀਤੀ ਹੁੰਦੀ ਹੈ ਜਦੋਂ ਕੋਈ ਇਹੋ ਜਿਹੀ ਸਮਾਜਿਕ ਕਿੱਥੇ ਲੜਾਈ ਹੁੰਦੀ, ਬੇਸ਼ੱਕ ਆਪਾਂ ਕਹਿੰਦੇ

0: ਦੋਸ਼ੀ ਹੈ ਜਾਂ ਇਹ ਬੇਦੋਸ਼ ਹੈ। ਉਹਨਾਂ ਨੇ ਤਾਂ ਆਪਣੀ ਭੜਾਸ ਕੱਢਣੀ ਹੁੰਦੀ ਹੈ। ਜਿਹੜਾ ਵੀ ਬੰਦਾ ਮਿਲ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਮਾਰ ਦੇਣਾ, ਉਹਨਾਂ ਨੂੰ ਖਤਮ ਕਰ ਦੇਣਾ, ਉਹਨਾਂ ਦੀ ਤੌਹੀਨ ਕਰਨੀ ਹੈ। ਇਸ ਕਰਕੇ ਸਿਆਣੇ ਕਹਿੰਦੇ ਨਾ ਪਿਆਰਿਓ, ਇਹ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਜਦੋਂ ਵੀ ਕੁਛ ਇਹੋ ਜਿਹੀਆਂ ਅਸਮਾਜਿਕ ਸੰਸਾਰ ਦੇ ਵਿੱਚ ਘਟਨਾਵਾਂ ਹੁੰਦੀਆਂ, ਜਦੋਂ ਇਹੋ ਜਿਹੇ ਲੜਾਈ ਝਗੜੇ ਪੈਂਦੇ, ਜੇ ਆਪਣਾ ਦੋਸ਼ ਹੋਵੇ ਜਾਂ ਨਾ ਹੋਵੇ, ਸਿਆਣੇ ਕਹਿੰਦੇ ਕਿ ਉਸ ਵੇਲੇ ਆਪਣੇ ਆਪ ਨੂੰ ਬਚਾਉਣਾ ਚਾਹੀਦਾ, ਉੱਥੋਂ ਨਿਕਲ ਜਾਣਾ ਚਾਹੀਦਾ ਜਾਂ ਛੁੱਪ ਕਰਕੇ ਆਪਣੇ ਇਲਾਕੇ ਦੇ ਵਿੱਚ ਰਹਿਣਾ ਚਾਹੀਦਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਪਿਆਰਿਓ ਕਿ ਕੋਈ ਗੱਲ ਹੁੰਦੀ ਹੈ, ਕੋਈ ਬੰਦਾ ਕਿੱਥੇ ਚੱਲ ਜਾਵੇ ਤੇ ਉਹ ਕੰਮ ਬੜਾ ਖਰਾਬ ਹੋ ਜਾਂਦਾ। ਇੱਥੇ ਹੀ ਪਿਆਰਿਓ ਮੈਂ ਆਪ ਨੂੰ ਬੇਨਤੀ ਕਰਾਂ ਤੇ ਇੱਕ ਵਾਰੀ ਕੀ ਹੋ ਗਿਆ, ਕੁਛ ਇਸ ਤਰ੍ਹਾਂ ਦੇ ਝਗੜੇ ਹੋ ਗਏ। ਸਮਾਜ ਦੇ ਵਿੱਚ ਆਪਾਂ ਰਹਿੰਦੇ ਹਾਂ, ਵਿਚਰਦੇ ਹਾਂ ਤੇ ਸ਼ਹਿਰਾਂ ਦੇ ਵਿੱਚ ਝਗੜੇ ਹੋ ਹੀ ਜਾਂਦੇ ਹਨ, ਕਈ ਵਾਰੀ ਹਿੰਦੂ ਸਿੱਖਾਂ ਦੇ, ਕਈ ਵਾਰੀ ਮੁਸਲਮਾਨਾਂ ਦੇ ਸਿੱਖਾਂ ਦੇ ਕੋਈ ਝਗੜਾ ਹੋ ਜਾਂਦਾ। ਇੱਥੇ ਮੈਨੂੰ ਚੇਤਾ ਪਿਆਰਿਓ ਇਸ ਤਰ੍ਹਾਂ ਹੀ ਕੋਈ ਝਗੜਾ ਹੋ ਗਿਆ, ਉਹ ਝਗੜਾ ਹੋ ਗਿਆ ਤੇ ਆਪਸ ਦੇ ਵਿੱਚ ਮਾਰ ਬਕਾਰਾ ਹੋ ਗਿਆ, ਗੱਲ ਨਿਬੜ ਗਈ। ਉਹ ਤੋਂ ਬਾਅਦ ਕੁਛ ਆਪਣੇ ਬੰਦੇ ਜਿਹੜੇ ਸੀ ਤੇ ਜਿਹੜੇ ਕੋਈ ਕਾਰੋਬਾਰ ਆਦਿਕ ਕਰਨ ਵਾਲੇ, ਉਹਨਾਂ ਨੇ ਉਹ ਉਸ ਪਾਸੇ ਜਾਣਾ ਸੀ ਤੇ ਕਈਆਂ ਨੇ ਉਹਨਾਂ ਨੂੰ ਸਮਝਾਇਆ, ਉਹਨਾਂ ਨੂੰ ਕਿਹਾ ਕਿ ਦੇਖੋ ਭਾਈ ਹਾਲੇ ਉੱਥੇ ਆਪਣੇ ਬੰਦਿਆਂ ਦੇ ਝਗੜੇ ਹੋਏ, ਤੁਸੀਂ ਉਸ ਪਾਸੇ ਨਾ ਜਾਓ ਤੇ ਅੱਜ ਦਾ ਕੰਮ ਬੰਦ ਰੱਖੋ, ਇੱਕ ਦੋ ਦਿਨ ਚੁੱਪ ਰਹੋ, ਦੇਖੋ ਸਮਾਂ ਕਿਸ ਤਰ੍ਹਾਂ ਦਾ ਹੁੰਦਾ, ਬਾਅਦ ਦੇ ਵਿੱਚ ਤੇ ਤੁਸੀਂ ਫੈਸਲਾ ਲਓ, ਲੇਕਿਨ ਹੁਣ ਗਰਮੀ ਬਹੁਤ ਜ਼ਿਆਦੀ ਹੈ, ਭਾਵ ਕਿ ਕੰਮ ਖਰਾਬ ਹੋਇਆ, ਤੁਸੀਂ ਨਾ ਜਾਓ। ਉਹ ਕਹਿਣ ਲੱਗੇ ਨਹੀਂ ਜੀ, ਸਾਡਾ ਕੀ ਦੋਸ਼ ਹੈ ਜੀ, ਸਾਡਾ ਕੀ ਝਗੜਾ ਹੈ, ਅਸੀਂ ਤਾਂ ਉੱਥੇ ਹੀ ਰਹਿੰਦੇ ਹਾਂ, ਉਹ ਫਲਾਣਿਆਂ ਨੇ ਝਗੜਾ ਕੀਤਾ, ਉਹਨਾਂ ਦਾ ਝਗੜਾ ਹੈ, ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ, ਅਸੀਂ ਜਾਵਾਂਗੇ। ਉਹ ਬੰਦੇ ਕਹਿੰਦੇ ਸਾਧ ਸੰਗਤ ਜੀ ਉਸ ਪਾਸੇ ਗਏ, ਉਹ ਦੂਜੇ ਬੰਦੇ ਜਿਹੜੇ ਤਾੜ ਵਿੱਚ ਬੈਠੇ ਹੋਏ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ, ਜਿਨ੍ਹਾਂ ਨੇ ਕੁਛ ਕੀਤਾ ਉਹ ਤਾਂ ਨਿਕਲ ਗਏ, ਦੂਜੇ ਵਿਚਾਰੇ ਜਿਹੜੇ ਹਨ ਬੇਫਾਲਤੂ ਦਾ ਉਹਨਾਂ ਨੂੰ ਮਾਰ ਕੁੱਟ ਕੇ ਉਹਨਾਂ ਵਿੱਚੋਂ ਇੱਕ ਦੋ ਬੰਦਿਆਂ ਨੂੰ ਮਾਰ ਦਿੱਤਾ। ਸੋ ਇਸ ਤਰ੍ਹਾਂ ਦੇ ਕੰਮ ਹੋ ਜਾਂਦੇ, ਤਾਂ ਹੀ ਤਾਂ ਸਿਆਣੇ ਕਹਿੰਦੇ ਕਿ ਇਹੋ ਜਿਹੀ ਕੋਈ ਗੱਲ ਹੋ ਜਾਵੇ ਤਾਂ ਜਾਂ ਤਾਂ ਆਪਣੇ ਥਾਂ 'ਤੇ ਆਪਾਂ ਜਿੱਥੇ ਸੁਰੱਖਿਅਤ ਹਾਂ ਉੱਥੇ ਹੀ ਰਹੋ, ਨਹੀਂ ਤਾਂ ਉਹ ਇਲਾਕਾ ਛੱਡ ਦਿਓ। ਹੁਣ ਮਾਤਾ ਜੀ ਨੇ ਵੀ ਦੀਰਘਕਾਲੀਨ ਵਿਚਾਰ ਕਰਨੀ ਕੀਤੀ ਕਿ ਇਹ ਅੱਗ ਜਿਹੜੀ ਹੈ ਜੋ ਹੁਣ ਲੱਗ ਗਈ, ਹੁਣ ਇਹਦੀ ਸੇਕ ਇੱਥੋਂ ਤੱਕ ਅੱਗੇ ਆਵੇਗੀ, ਇਹਨਾਂ ਬੇਈਮਾਨਾਂ ਨੇ ਫੌਜਾਂ ਲੈ ਕਰਕੇ ਇੱਥੇ ਵੀ ਆਉਣਾ, ਘਰ ਦੀ ਤਲਾਸ਼ੀ ਲੈਣੀ, ਸਾਡੇ ਨਾਲ ਵੀ ਔਰ ਵੀ ਸਿੰਘਾਂ ਦੇ ਨਾਲ ਘਾਟਾ ਵਾਧਾ ਕਰਨਾ। ਤਾਂ ਕਰਕੇ ਮਾਤਾ ਜੀ ਨੇ ਕਹਿ ਦਿੱਤਾ ਕਿ ਭਾਈ ਪਹਿਲਾਂ ਨਾ ਇਹਨਾਂ ਨੂੰ ਬਾਹਰ ਕੱਢ ਦਿਓ, ਫਿਰ ਮੈਂ ਵੀ ਇੱਥੋਂ ਨਿਕਲ ਜਾਵਾਂਗੀ। ਇਸ ਤਰ੍ਹਾਂ ਮਾਤਾ ਜੀ ਪਿਆਰਿਓ ਤੁਰੰਤ ਪਿਆਰਿਓ ਉਹ ਨਗਰ ਦੇ ਵਿੱਚੋਂ ਦਿੱਲੀ ਦੇ ਵਿੱਚੋਂ ਨਿਕਲ ਗਏ ਹਨ। ਦੋ ਦਿਨ ਬਤੀਤ ਕਰਕੇ ਰਾਸਤਾ ਪੈਂਡਾ ਤੈਅ ਕਰਕੇ ਫਿਰ ਭਰਤਗੜ੍ਹ ਜਿਹੜਾ ਉਸ ਪਾਸੇ ਆਏ ਹਨ।
1: ਪ੍ਰਭਾਤ ਲਰਤਪੁਰ
0: ਹੁਣ ਦੂਜੇ ਪਾਸੇ ਪਿਆਰਿਓ ਅਜੀਤ ਸਿੰਘ ਦੇ ਬੰਦੇ ਜਿਹੜੇ ਹਨ ਔਰ ਰਾਤ ਵੀ ਜੰਗ ਕਰਦੇ ਰਹੇ, ਦਿਨ ਚੜ ਗਿਆ ਉੱਥੇ ਜੰਗ ਜਿਹੜਾ ਉਸ ਤਰ੍ਹਾਂ ਹੀ ਜਾਰੀ ਰਿਹਾ।
1: ਅਜੀਤ ਸਿੰਘ ਪਿਖਤਾ ਹੀ
0: ਪਹਿਲੇ ਤਾਂ ਦੋ ਦਿਨ ਬਹੁਤ ਦਲੇਰੀ ਦੇ ਨਾਲ ਅਜੀਤ ਸਿੰਘ ਜੰਗ ਕਰਦਾ ਰਿਹਾ, ਹੁਣ ਉਹ ਤੋਂ ਬਾਅਦ ਉਹਦੇ ਨਾਲ ਦੇ ਸਾਰੇ ਮਿੱਤਰ ਪਿਆਰੇ ਜਿਹੜੇ ਸਾਰੇ ਮਰ ਗਏ। ਉਹ ਤੋਂ ਬਾਅਦ ਅਜੀਤ ਸਿੰਘ ਦੇ ਮਨ ਦੇ ਵਿੱਚ ਭੈ ਪੈਦਾ ਹੋ ਰਿਹਾ ਹੈ, ਹੁਣ ਉਹਨੂੰ ਮੌਤ ਦਾ ਬਹੁਤ ਜ਼ਿਆਦਾ ਡਰ ਜਿਹੜਾ ਸਤਾ ਰਿਹਾ।
1: ਪਰਯੋ ਘਮੰਡ ਤੁਫੰਗਨ
0: ਕੇਰਾ, ਉੱਥੇ ਫਿਰ ਬੰਦੂਕਾਂ ਦਾ ਬੜਾ ਘਮੰਡ ਪੈ ਗਿਆ, ਕਿਉਂਕਿ ਸ਼ਾਹੀ ਫੌਜ ਹੈ, ਇਹਨਾਂ ਦੇ ਕੋਲ ਕੋਈ ਬੈਕ ਸਪੋਰਟ ਨਹੀਂ ਆ, ਉਹਨਾਂ ਦੇ ਕੋਲ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ, ਲੱਖਾਂ ਦੀ ਤਾਦਾਦ ਦੇ ਵਿੱਚ ਅਸਲਾ ਬਾਰੂਦ ਹੈ, ਉੱਥੇ ਘੱਟ ਗਿਆ ਔਰ ਪਿੱਛੋਂ ਆ ਜਾਣਾ, ਇੱਥੇ ਘੱਟ ਗਿਆ ਤਾਂ ਦੁਬਾਰਾ ਥੋੜ੍ਹੀ ਆਉਣਾ ਹੈ, ਉੱਥੇ ਅਸਲਾ ਉਹਨਾਂ ਦਾ ਤੁਰਕਾਂ ਦਾ ਘੱਟ ਗਿਆ, ਬੰਦੇ ਜਿੰਨੇ ਮਰ ਗਏ।

0: 10 ਬੰਦੇ ਮਰਦੇ ਉਹਨਾਂ ਦੀ ਥਾਂ ਤੇ 100 ਬੰਦਾ ਆ ਜਾਂਦਾ। ਗੋਲੀਆਂ ਘਟ ਜਾਂਦੀਆਂ, ਬਹੁਤ ਜ਼ਿਆਦੀਆਂ ਗੋਲੀਆਂ ਬਰੂਦ ਆਦਿਕ ਆ ਰਿਹਾ ਹੈ। ਇਸ ਤਰ੍ਹਾਂ ਕਰਦੇ ਕਰਦੇ ਉਹਦੇ ਨਾਲ ਦੇ ਅੱਧੇ ਕੋ ਸਿੰਘ ਜਦੋਂ ਮਰ
1: ਗਏ,
0: ਉਹ ਫਿਰ ਪਿਆਰਿਓ ਪਹਿਲੇ ਤਾਂ ਬੜੇ ਦਲੇਰੀ ਦੇ ਨਾਲ ਲੜਿਆ, ਲੇਕਿਨ ਬਾਅਦ ਦੇ ਵਿੱਚ ਅਜੀਤ ਸਿੰਘ ਦਾ ਧੀਰਜ ਜਿਹੜਾ ਉਹ ਟੁੱਟ ਗਿਆ। ਫਿਰ ਉਹਨੇ ਕਹਿ ਦਿੱਤਾ ਕਿ ਭਾਈ ਹੁਣ ਮੈਂ ਜੰਗ ਨਹੀਂ ਕਰ ਸਕਦਾ, ਭਾਈ ਜਾਂ ਤਾਂ ਮੈਂ ਭੱਜ ਜਾਣਾ ਜਾਂ ਤਾਂ ਕਿੱਥੇ ਲੋਕ ਛੁਪ ਜਾਣਾ।
1: ਵਿਚਾਰਤ ਕਾਤੁਰ ਹੋ,
0: ਇਸ ਤਰ੍ਹਾਂ ਵਿਚਾਰ ਕਰਦਿਆਂ ਪਿਆਰਿਓ ਇਹ ਡਰਾਤੁਰ ਹੋ ਗਿਆ, ਇਹ ਪਿਆਰਿਓ ਬੁਜ਼ਦਿਲ ਬਣ ਗਿਆ। ਤੇ ਨਾਲ ਦਿਆਂ ਨੂੰ ਕਹਿੰਦਾ ਕਿ ਹੁਣ ਤਾਂ ਬੜਾ ਘੇਰਾ ਸਖਤ ਹੋ ਗਿਆ ਭਾਈ, ਹੁਣ ਆਪਾਂ ਇਹਨਾਂ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਹਾਂ। ਤੇ ਨਾਲ ਦੇ ਉਹ ਜਿਹੜੇ ਬੱਚੇ ਕੁੱਚੇ ਉਹ ਕਹਿੰਦੇ ਕਿ ਇਹੀ ਕੰਮ ਜੇ ਪਹਿਲਾਂ ਕਰ ਲੈਂਦਾ, ਪਹਿਲਾਂ ਵੀ ਤੈਨੂੰ ਬੋਲਿਆ ਕਿ ਭਾਈ ਲੜਾਈ ਨਾ ਕਰ, ਝਗੜਾ ਨਾ ਕਰ, ਚਲੋ ਵੇਖੀ ਜਾਊਗੀ, ਤੂੰ ਸਮਰਪਣ ਕਰ ਦੇ ਜਾਂ ਤਾਂ ਆਪਾਂ ਭੱਜ ਚੱਲੀਏ। ਤੂੰ ਕਹਿੰਦਾ ਕਿ ਨਹੀਂ ਕੁਛ ਨਹੀਂ ਹੋਣ ਵਾਲਾ ਹੈ, ਆਪਾਂ ਇੱਥੇ ਰੁਕਾਂਗੇ, ਮੁਕਾਬਲਾ ਕਰਾਂਗੇ, ਭੱਜ ਜਾਣਾ ਉਹਨਾਂ ਨੇ, ਆਪਾਂ ਵੀ ਨਿਕਲ ਜਾਵਾਂਗੇ। ਉਸ ਵੇਲੇ ਤੈਨੂੰ ਕਿਹਾ ਸੀ ਕਿ ਜਾਂ ਤਾਂ ਆਪਾਂ ਆਤਮ ਸਮਰਪਣ ਕਰ ਦਈਏ, ਵੇਖੀ ਜਾਊਗੀ, ਮੁਕਦਮਾ ਚੱਲੇਗਾ, ਜੇ ਨਹੀਂ ਹੁੰਦੀ ਤੇ ਆਪਾਂ ਭੱਜ ਜਾਂਦੇ ਹਾਂ। ਉਸ ਵੇਲੇ ਭੱਜਣਾ ਮੁਨਾਸਿਬ ਸੀ, ਚਲੋ ਕਿੱਥੇ ਨਾ ਕਿੱਥੇ ਭੱਜ ਜਾਂਦੇ। ਅੱਜ ਤੂੰ ਕਹਿੰਦਾ ਜੀ ਭੱਜ ਜਾਣਾ, ਲੁਕ ਜਾਣਾ, ਹੁਣ ਤਾਂ ਕੰਮ ਬਹੁਤ ਜ਼ਿਆਦਾ ਵੱਧ ਗਿਆ। ਪਹਿਲੇ ਤਾਂ ਚਲੋ ਇੱਕ ਉਹ ਫਕੀਰ ਜਿਹੜਾ ਉਹਦੀ ਮੌਤ ਦਾ ਕਾਰਨ ਸਾਨੂੰ ਦੱਸ ਰਹੇ ਸਨ, ਹੁਣ ਆਪਾਂ ਨੇ ਇੱਥੇ 100-200 ਬੰਦਾ ਮਾਰ ਦਿੱਤਾ, ਉਹਨਾਂ ਸਾਰਿਆਂ ਦੀ ਮੌਤ ਦਾ ਦੋਸ਼ ਸਾਨੂੰ ਲੱਗ ਜਾਵੇਗਾ। ਹੁਣ ਜੇ ਆਪਾਂ ਜੇ ਪਕੜੇ ਗਏ ਤਾਂ ਉਹਨਾਂ ਨੇ ਕੋਹ ਕੋਹ ਕਰਕੇ ਮਾਰ ਦੇਣਾ, ਹੁਣ ਆਪਾਂ ਭੱਜਣਾ ਨਹੀਂ, ਭੱਜਣ ਨੂੰ ਰਾਹ ਵੀ ਨਹੀਂ ਲੱਭਣਾ, ਆਪਾਂ ਡਟ ਕੇ ਮੁਕਾਬਲਾ ਕਰਨਾ। ਲੇਕਿਨ ਅਜੀਤ ਸਿੰਘ ਕਹਿੰਦਾ ਨਹੀਂ ਭਾਈ, ਹੁਣ ਮੈਂ ਜੰਗ ਨਹੀਂ ਕਰ ਸਕਦਾ ਹਾਂ।
1: ਨਿਕਟ ਫਟ ਰਣ ਹਿਤ ਥੋਰੇ,
0: ਤੇ ਫਿਰ ਰਣ ਦੇ ਜੰਗ ਦੇ ਵਿੱਚ ਪਿਆਰੇ ਥੋੜੇ ਕੋ ਸੂਰਮੇ ਜਦੋਂ ਉਹਦੇ ਰਹਿ ਗਏ ਹਨ,
1: ਤੁਰਕ ਤੀਰ
0: ਚਹੋਰੇ, ਤੁਰਕ ਤੁਰਕਾਨੀ ਦਲ ਜਿਹੜਾ ਹੈ ਉਹਨਾਂ ਨੇ ਆ ਕਰਕੇ ਪੂਰਾ ਉਹਦੇ ਘਰ ਦੇ ਇਰਦ ਗਿਰਦ ਚੁਗਿਰਦੇ ਘੇਰਾ ਪਾ ਲਿਆ।
1: ਨੀਠ ਸੰਧਿਆ ਲਗ ਲਰੇ,
0: ਤੇ ਫਿਰ ਵੀ ਪਿਆਰਿਓ ਅਜੀਤ ਸਿੰਘ ਨੇ ਵੇਖਿਆ ਕਿ ਦਿਨ ਦੇ ਵਿੱਚ ਭੱਜ ਨਹੀਂ ਸਕਦਾ, ਮੈਂ ਪਕੜਿਆ ਜਾਵਾਂਗਾ। ਤੇ ਦਿਨ ਦੇ ਵਿੱਚ ਪਿਆਰਿਓ ਫਿਰ ਵੀ ਹੌਲੀ ਹੌਲੀ ਛਿੱਟ ਪੁੱਟ ਲੜਾਈ ਇਹ ਕਰਦਾ ਰਿਹਾ।
1: ਸਤ ਸਿੰਘ ਰਹਿ ਕੇ ਸਭ ਮਰੇ,
0: ਜਦੋਂ ਪਿਆਰਿਓ ਸ਼ਾਮ ਦਾ ਸਮਾਂ ਆਇਆ, ਪਹਿਲੇ ਤਾਂ ਅੱਧੇ ਮਰ ਗਏ ਸਨ, ਸ਼ਾਮਾਂ ਤੱਕ ਪਿਆਰਿਓ ਤੇ ਇਹਦਾ ਧੀਰਜ ਹੌਸਲਾ ਔਰ ਜ਼ਿਆਦਾ ਟੁੱਟ ਗਿਆ। ਸ਼ਾਮਾਂ ਦੇ ਵੇਲੇ ਜਦੋਂ ਗਿਣਤੀ ਕਰਦਾ, ਨਾਲ ਦੇ ਸਿਰਫ 10 ਬੰਦੇ ਜਿਹੜੇ ਇਹਦੇ ਬੱਚੇ ਹੋਏ, ਬਾਕੀ ਸਾਰੇ ਹਲਾਕ ਸਾਰੇ ਮਰ
1: ਗਏ।
0: ਇਹਨੇ ਕੀ ਕੀਤਾ ਸਾਧ ਸਿੰਘਾਂ ਜੀ, ਇਹਨੇ ਨਾਲ ਦਿਆਂ ਨੂੰ ਕਹਿ ਦਿੱਤਾ ਕਿ ਭਾਈ ਹੁਣ ਬਹੁਤ ਹੋ ਗਿਆ, ਮੈਂ ਇੱਥੋਂ ਭੱਜਣ ਵਾਲਾ ਹਾਂ, ਮੈਂ ਇੱਥੋਂ ਚੋਰੀ ਛੁਪੇ ਨਿਕਲ ਜਾਣਾ ਹੈ।
1: ਅਜੀਤ ਸਿੰਘ
0: ਤੇ ਅਜੀਤ ਸਿੰਘ ਵੀ ਪਿਆਰਿਓ ਜਿਹੜਾ ਗੁਪਤ ਰਾਸਤਾ ਜਿਹੜਾ ਇਹਦੇ ਹਵੇਲੀ ਦੇ ਵਿੱਚੋਂ ਬਾਹਰ ਨਿਕਲਦਾ ਸੀ, ਉਹਦੇ ਰਾਹੀਂ ਇਹ ਵੀ ਬਾਹਰ ਨਿਕਲ ਗਿਆ।
1: ਬ੍ਰਿੰਦ ਕਲਾਲ ਬਸ।

0: ਤੇ ਉਸ ਨਗਰ ਦੇ ਵਿੱਚ ਦਿੱਲੀ ਦੇ ਵਿੱਚ ਇਹ ਜਲਾ ਇੱਕ ਲਾਲ ਜੋ ਹੈ ਜੋ ਭੁੱਸ ਆਦਿਕ ਵੇਚਦੇ ਸੀ ਇਹ ਕਰਦੇ ਸੀ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਇਹਦਾ ਯਰਾਨਾ ਬਹੁਤ ਇਹਦੇ ਉਹ ਸਿੱਖ ਸਨ ਇਹ ਵੀ ਅੱਧੀ ਰਾਤ ਨੂੰ ਭੇਸ ਵਟਾ ਕਰਕੇ ਕਿਲੇ ਦੇ ਵਿੱਚੋਂ ਘਰ ਦੇ ਵਿੱਚੋਂ ਨਿਕਲ ਗਿਆ ਤੇ ਉਹ ਬੰਦੇ ਜਿਹੜੇ ਨਾ ਕਲਾਲਾਂ ਦੇ ਘਰ ਦੇ ਵਿੱਚ ਵੜ ਗਿਆ ਬਹੁਤ ਮਿੱਤਰਾਂ ਦੇ ਵਿੱਚ ਚੱਲ ਸੋਸ਼ਲ ਮੀਡੀਆ
1: ਮੇਰਾ
0: ਕੋਈ ਦੌਲਤ ਨਹੀਂ ਆ ਭੱਜ ਕੇ ਮੇਰੇ ਘਰ ਦੇ ਵਿੱਚ ਆਇਆ ਨਾ ਭੱਜ ਜਬਰਦਸਤ ਮੇਰੇ ਘਰ ਦੇ ਵਿੱਚ ਰੁਕਿਆ ਹੋਇਆ ਹੈ ਤੁਸੀਂ ਆਓ ਤੇ ਆ ਹੋਇਆ ਹੈ ਗ੍ਰਸਤਾ ਸੀ ਆਓ ਤੇ ਜਾਓ ਮੇਰੇ ਨਾਲ ਮੈਂ ਖੁਦ ਦਸਾਂ ਕਿ ਮੇਰੀ ਨਾਲ ਰੁਕਿਆ ਹੋਇਆ ਉੱਥੇ ਉਹਨੂੰ ਗ੍ਰਿਫਤਾਰ ਹੋਇਆ ਕਿ ਜੋ ਮੈਂ ਉਸ ਗ੍ਰਾਹ ਦੇਣੀ ਦਿਓ ਜੋ ਲੇਕਿਨ ਮੈਂ ਜਨਮ ਛੱਡ ਦਿਓ ਮੇਰੇ ਪਰਿਵਾਰ ਨੇ ਛੱਡ ਦਿਓ ਸਾਡਾ ਕੋਈ ਦੋਸ਼ ਨਹੀਂ ਹੈ ਕੋਈ ਦੋਸ਼ ਨਹੀਂ ਹੈ
1: ਸੁਣੋ ਸੁਣਾ

ਸਤਿ ਸ਼੍ਰੀ ਅਕਾਲ।

ਗੁਰੂ ਗਰੀਬ ਨਿਵਾਜ ਅੰਤਰ ਜਾਨ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਭਾਵਨ ਅਸਥਾਨ ਸਤਖੰਡ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਸ਼ੁਭ ਦੇਵ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਦਾਨ ਸਕੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜਵਾਨ ਬਖਸ਼ਣਾ ਦੇਹਾ ਰੋਕਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਪੁੱਛਣਾ ਹਾਜ਼ਰੀ ਦਰ ਪ੍ਰਵਾਨ ਕਰਨੀ

ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ।

श्री

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਈ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਕੇਸਾ ਸਵਾਸਾ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ।

ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ, ਦੀਦਾਰ ਮੇਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਬਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਸਾਹਿਬ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ, ਦੀਦਾਰ ਮੇਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ,

ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਵੇਲੇ ਬੋਲੋ ਜੀ। ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ, ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਵੇਲੇ ਬੋਲੋ ਜੀ।

ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ।

0: ਪਿੱਛੇ ਨੂੰ ਕਰ ਲੈ ਵੀਰੇ, ਪਿੱਛੇ ਨੂੰ ਕਰ ਲੈ ਮਾੜਾ।
1: ਵਾਹਿਗੁਰੂ,
0: ਥੋੜ੍ਹਾ ਜਿਹਾ ਪਿੱਛੇ ਨੂੰ ਕਰ ਲੈ।

0: ਜੇ ਲੇਖਾਂ ਹਾਰਿਆਂ ਹੁੰਦਾ ਬਲੀਆਂ ਦੀ ਨਜ਼ਰ ਵਿੱਚ ਅਸਰ ਐਸਾ ਮਿੱਠਾ ਕਰਦੇ ਖੂਹਾਂ ਹਾਰਿਆ ਪਰਮ ਸਤਿਕਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰ ਜੀ ਦੀ ਬਖਸ਼ਿਸ਼ਾਂ ਭਰੀ ਹੋਈ ਧਰਤੀ ਮੇਰਾ ਭਰੀ ਹੋਈ ਧਰਤੀ ਸੱਚਖੰਡ ਹਰਿਮੰਦਰ ਅਵਚਲ ਨਰ ਸ੍ਰੀ ਹਜ਼ੂਰ ਸਾਹਿਬ ਜਿੱਥੇ ਆਪਾਂ ਨੂੰ ਦਰਸ਼ਨ ਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਨਾਲ ਨਾਲ ਬਹੁਤ ਸਤਿਕਾਰਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦੀ ਮਹਾਂਪੁਰਖਾਂ ਦੀ ਅਸੀਸ ਹੈ ਪੰਜ ਦੀਵਾਨਾਂ ਦੀ ਬਖਸ਼ਿਸ਼ ਹੋਈ ਅੱਜ ਚੌਥੇ ਦੀਵਾਨ ਦੀ ਹਾਜ਼ਰੀ ਹੈ ਜਿੱਥੇ ਆਪਾਂ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੇ ਹਾਂ ਸਿੰਘ ਸਾਹਿਬ ਜੀ ਦੇ ਦਰਸ਼ਨ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਤੋਂ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਵਾਓ ਜਿਤਨਾ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਆਪਾਂ ਸਾਰੇ ਰਲ ਮਿਲ ਮਾਲਕ ਦੇ ਗੁਣ ਗਾਈਏ ਕੋਈ ਰਸਨਾ ਵਾਂਝੀ ਨਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਜੀ ਦੀ ਮੇਰ ਦੀ ਨਜ਼ਰ ਲੈਣ ਵਾਸਤੇ ਆਏ ਤੇ ਮੇਰ ਦੀ ਨਜ਼ਰ ਮਿਲਦੀ ਕਿ ਨਹੀਂ ਉਸ ਮੇਰ ਦੀ ਨਜ਼ਰ ਦੇ ਪਾਤਰ ਕਿਵੇਂ ਬਣਿਆ ਜਾਂਦਾ ਹੈ ਕਹਿੰਦੇ ਸਤਿਗੁਰ ਜੀ ਧੰਨ ਕਲਗੀਧਰ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਦੀਵਾਨ ਦੀ ਹੋਈ ਸਮਾਪਤੀ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ ਭਾਈ ਸੁਖਰਾ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਂਦਾ ਹੈ ਕਿਸੇ ਨੂੰ ਪ੍ਰਸ਼ਾਦ ਥੋੜਾ ਜਿਹਾ ਦੇ ਦਿੰਦਾ ਕਿਸੇ ਨੂੰ ਪ੍ਰਸ਼ਾਦ ਬਹੁਤਾ ਦੇ ਦਿੰਦਾ ਕੁਝ ਸੰਗਤਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਸ਼ਿਕਾਇਤ ਕਰ ਦਿੱਤੀ ਕਹਿੰਦੇ ਮਹਾਰਾਜ ਅੱਜ ਵਰਤਾਵਾ ਸਹੀ ਪ੍ਰਸ਼ਾਦ ਨਹੀਂ ਵਰਤਾਉਂਦਾ ਕਿਸੇ ਨੂੰ ਪ੍ਰਸ਼ਾਦ ਥੋੜਾ ਜਿਹਾ ਦੇ ਦਿੰਦਾ ਕਿਸੇ ਨੂੰ ਬਹੁਤਾ ਦੇ ਦਿੰਦਾ ਭਾਈ ਸੁਖਰਾ ਜੀਆਂ ਨੂੰ ਸਤਿਗੁਰ ਜੀ ਨੇ ਕੋਲ ਬੁਲਾਇਆ ਕੋਲ ਬੁਲਾ ਕੇ ਕਹਿੰਦੇ ਭਾਈ ਸੁਖਰਿਆ ਤੇਰੀ ਸ਼ਿਕਾਇਤ ਆਈ ਮਹਾਰਾਜ ਕਿਰਪਾ ਕਰੋ ਕਹਿੰਦੇ ਸੰਗਤਾਂ ਸ਼ਿਕਾਇਤ ਲਾਉਂਦੀਆਂ ਨੇ ਵੀ ਤੂੰ ਪ੍ਰਸ਼ਾਦ ਸਹੀ ਨਹੀਂ ਵਰਤਾਉਂਦਾ ਕਿਸੇ ਨੂੰ ਥੋੜਾ ਜਿਹਾ ਪ੍ਰਸ਼ਾਦ ਦੇ ਦਿੰਦਾ ਕਿਸੇ ਨੂੰ ਬਹੁਤਾ ਪ੍ਰਸ਼ਾਦ ਦੇ ਦਿੰਦਾ ਇੱਕੋ ਜਿਹਾ ਕਿਉਂ ਨਹੀਂ ਵਰਤਾਉਂਦਾ ਭਾਈ ਸੁਖਰਾ ਜੀ ਕਹਿਣ ਲੱਗੇ ਮਹਾਰਾਜ ਜਿਵੇਂ ਆਪ ਜੀਆਂ ਨੇ ਵਰਤਾਇਆ ਉਵੇਂ ਮੈਂ ਵਰਤਾ ਰਿਹਾ ਕਹਿੰਦੇ ਸੁਖਰਿਆ ਤੇਰੇ ਕਹਿਣ ਦਾ ਮਤਲਬ ਕੀ ਹੈ? ਕਹਿੰਦੇ ਗਰੀਬ ਨਵਾਜ, ਤੁਸੀਂ ਸੰਸਾਰ ਤੇ ਇੱਕੋ ਜੀ ਬਖਸ਼ਿਸ਼ ਵਰਤਾਈ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਦੇਰੀ। ਕਿਸੇ ਨੂੰ ਤੇ ਮਹਾਰਾਜ ਇੰਨਾ ਦਿੱਤਾ ਵੀ ਉਹਨੂੰ ਪਤਾ ਹੀ ਨਹੀਂ ਮੇਰੇ ਕੋਲ ਕਿੰਨਾ। ਕਿਸੇ ਦਾ ਸਮਾਂ ਮਸਾਂ ਪੂਰਾ ਹੁੰਦਾ, ਕਿਸੇ ਨੂੰ ਮੰਗਿਆ ਵੀ ਪੈਸਾ ਨਹੀਂ ਮਿਲਦਾ। ਜੇ ਤੇ ਤੁਸੀਂ ਇੱਕੋ ਜਿਹਾ ਵਰਤਾਇਆ ਫਿਰ ਅਸੀਂ ਵੀ ਇੱਕੋ ਜਿਹਾ ਵਰਤਾ ਦਿੰਦੇ। ਮਹਾਰਾਜ ਕਹਿੰਦੇ ਸੁਥਰਿਆ, ਇਹ ਨਹੀਂ ਹੈ ਅਸੀਂ ਕਿਸੇ ਨੂੰ ਬਹੁਤਾ ਦੇ ਦਿੰਦੇ ਹਾਂ, ਕਿਸੇ ਨੂੰ ਥੋੜਾ ਦੇ ਦਿੰਦੇ ਹਾਂ। ਸਾਡੀ ਤੇ ਨਜ਼ਰ ਸਭ ਤੇ ਇੱਕੋ ਜੀ ਹੁੰਦੀ, ਇਹ ਤੇ ਆਪੋ ਆਪਣੀ ਭਾਵਨਾ ਮੁਤਾਬਕ, ਆਪੋ ਆਪਣੀ ਸ਼ਰਧਾ ਮੁਤਾਬਕ ਕੋਈ ਥੋੜੀ ਦਾ ਪਾਤਰ ਬਣ ਜਾਂਦਾ, ਕੋਈ ਬਹੁਤੀ ਦਾ ਪਾਤਰ ਬਣ ਜਾਂਦਾ। ਜਿਹੜਾ ਭਾਈ ਸੰਗਤ ਵਿੱਚ ਆ ਕੇ ਬਹਿ ਜਾਂਦਾ, ਸਰੀਰ ਕਰਕੇ ਬਹਿੰਦਾ ਪਰ ਧਿਆਨ ਕਿਤੇ ਹੋਰ ਹੀ ਹੁੰਦਾ, ਨਾ ਆਪ ਟਿਕ ਕੇ ਬਹਿੰਦਾ ਨਾ ਨਾਲਦਿਆਂ ਨੇ ਟਿਕ ਕੇ ਬੈਠਣ ਦਿੰਦਾ। ਉਹ ਤੇ ਜਿਹੜੇ ਭਾਗ ਲੈ ਕੇ ਆਉਂਦਾ ਨਾ ਉਹ ਵੀ ਗਵਾ ਕੇ ਚਲਿਆ ਜਾਂਦਾ। ਕਈ ਬਹਿ ਜਾਂਦੇ ਆ, ਸੁਣ ਲੈਂਦੇ ਪਰ ਮੰਨਦੇ ਨਹੀਂ, ਉਹ ਥੋੜੀ ਦੇ ਪਾਤਰ ਬਣ ਜਾਂਦੇ ਆ। ਜਿਹੜੇ ਕਹਿੰਦੇ ਸੰਗਤ ਵਿੱਚ ਆਉਂਦੇ ਆ ਕੇ ਇਕਾਗਰਤਾ ਨਾਲ ਬਹਿੰਦੇ ਵੀ ਆ, ਧਿਆਨ ਨਾਲ ਸੁਣਦੇ ਵੀ ਆ, ਸੁਣ ਕੇ ਮੰਨਦੇ ਵੀ ਆ, ਤੇ ਫਿਰ ਆਪਣੇ ਜੀਵਨ ਵਿੱਚ ਕਮਾਉਂਦੇ ਵੀ ਆ, ਕਹਿੰਦੇ ਫਿਰ ਉਹ ਬਹੁਤੀ ਨਜ਼ਰ ਦੇ ਪਾਤਰ ਬਣ ਜਾਂਦੇ ਆ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਬਹੁਤੀ ਨਜ਼ਰ ਮਿਲ ਜਾਂਦੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਇਹ ਹੁਣ ਆਪਾਂ ਵੇਖਣਾ ਭਾਈ ਵੀ ਅਸੀਂ ਸਤਿਗੁਰ ਜੀ ਦੀ ਥੋੜੀ ਨਦਰ ਦੇ ਪਾਤਰ ਬਣਨਾ ਕਿ ਅਸੀਂ ਸਤਿਗੁਰ ਜੀ ਦੀ ਬਹੁਤੀ ਨਦਰ ਦੇ ਪਾਤਰ ਬਣਨਾ ਹੈ। ਜੇ ਸਤਿਗੁਰ ਜੀ ਨੇ ਇਹ ਸੁਭਾਗਾ ਸਮਾਂ ਸਾਡੀ ਝੋਲੀ ਵਿੱਚ ਪਾਇਆ, ਆਪਣੇ ਪਾਵਨ ਅਸਥਾਨਾਂ ਦੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਨੇ, ਤੇ ਇੱਥੇ ਭਾਈ ਇਹ ਨਾ ਹੋਵੇ ਵੀ ਬਾਜ਼ਾਰਾਂ ਵਿੱਚ ਗੇੜੇ ਦੇ ਕੇ ਮੁੜ ਜਾਈਏ, ਇੱਥੇ ਸਮਾਂ ਘੱਟ ਦਈਏ ਤੇ ਬਾਹਰ ਦੁਕਾਨਾਂ ਤੇ ਮੇਲਾ ਜ਼ਿਆਦਾ ਦੇਖੀਏ, ਇੱਥੇ ਆ ਕੇ ਬਹਿਣਾ ਸੁਣਨਾ ਵੀ, ਸੁਣ ਕੇ ਮੰਨਣਾ ਵੀ ਹੈ, ਕਮਾਉਣਾ ਵੀ ਹੈ, ਇੱਥੋਂ ਗੁਣ ਲੈ ਕੇ ਜਾਣਾ। ਕਥਾ ਕੀਰਤਨ ਹੁੰਦਾ ਹੈ, ਸੰਗਤਾਂ ਬੈਠ ਕੇ ਨਾਮ ਜਪਦੀਆਂ, ਵੇਖੋ ਇੱਥੋਂ ਦਾ ਵਾਤਾਵਰਨ ਕਿਹੋ ਜਿਹਾ ਹੈ। ਇਹ ਮਰਯਾਦਾ ਬਾਬਾ ਨਾਨਕ ਸਿੰਘ ਜੀ ਮਹਾਰਾਜ ਇੱਥੇ ਆਏ, ਸਵਾ ਸਾਲ ਰਹੇ, ਗਾਗਰ ਦੀ ਸੇਵਾ ਵੀ ਕੀਤੀ ਤੇ ਮਰਯਾਦਾ ਲੈ ਕੇ ਗਏ। ਉਹ ਮਰਯਾਦਾ ਫਿਰ ਨਾਨਕ ਸਰ ਕਲੇਰਾਂ ਪ੍ਰਚਲਿਤ ਕੀਤੀ, ਤੇ ਅੱਜ ਵੀ ਉਹ ਮਰਯਾਦਾ ਤੇ ਪਹਿਰਾ ਦਿੱਤਾ ਜਾਂਦਾ ਹੈ। ਜੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਆਏ, ਇੱਥੋਂ ਮਰਯਾਦਾ ਲੈ ਕੇ ਗਏ, ਇੱਥੋਂ ਦੇ ਗੁਣ ਆਪਣੇ ਜੀਵਨ ਵਿੱਚ ਗ੍ਰਹਿਣ ਕਰ ਲਏ, ਅੱਜ ਵੇਖੋ ਨਾਨਕ ਸਰ ਕਲੇਰਾਂ ਦੀ ਕਿੰਨੀ ਜੈ ਜੈਕਾਰ। ਨਾਨਕ ਸਰ ਕਲੇਰਾਂ ਦੀ ਜੈ ਜੈਕਾਰ ਕਿਉਂ? ਕਿਉਂਕਿ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀਆਂ ਨੇ, ਗੁਰੂ ਘਰ ਦੀ ਮਰਯਾਦਾ ਸੀ ਨਾ ਜਿਹੜੀ, ਉਹ ਆਪਣੇ ਜੀਵਨ ਵਿੱਚ ਲਾਗੂ ਕਰ ਲਈ, ਜੀਵਨ ਵਿੱਚ ਲਾਗੂ ਕਰ ਲਈ ਉਹ ਮਰਯਾਦਾ ਤੇ ਪਹਿਰਾ ਦਿੱਤਾ। ਧੰਨ ਕਲਗੀਧਰ ਪਾਤਸ਼ਾਹ ਜੀਆਂ ਨੂੰ ਸਮਰਪਿਤ ਹੋ ਗਏ। ਅੱਜ ਕੋਈ ਦੁਨੀਆ ਦਾ ਐਸਾ ਦੇਸ਼ ਨਹੀਂ ਹੋਣਾ ਜਿੱਥੇ ਬਾਬਾ ਨੰਦ ਸਿੰਘ ਮਹਾਰਾਜ ਜੀ ਦੇ ਪ੍ਰੇਮੀ ਨਾ ਵੱਸਦੇ ਹੋਣ। ਆਖੋ ਸਤਿਨਾਮ।

0: ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਏ ਕਹੇ ਕੀ ਲਾਜ ਅਸ ਗੋਬਿੰਦ
1: ਦਾਸ ਤੁਹਾਰ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜਿਹੜਾ ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰ ਜੀ ਦੇ ਚਰਨਾਂ ਚ ਅਰਦਾਸ ਕਰਦਾ ਹੈ ਧੰਨ ਕਲਗੀ ਧਰ ਪਾਤਸ਼ਾਹ ਉਹਦੀ ਅਰਦਾਸ ਉਹਦੀ ਬੇਨਤੀ ਬਹੁਤ ਨੇੜੇ ਹੋ ਕੇ ਸੁਣਦੇ ਆ ਨੇੜੇ ਹੋ ਕੇ ਸੁਣਦੇ ਬੀਬੀ ਨਸੀਰਾਂ ਨੇ ਅਰਦਾਸ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਚ ਜਦੋਂ ਉਹਦਾ ਭਰਾ ਸੈਦ ਖਾਂ ਜਰਨੈਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੇ ਚੜ੍ਹਾਈ ਕਰਕੇ ਆਇਆ ਦਿੱਲੀ ਤੋਂ ਤੁਰਿਆ 10,000 ਦੀ ਫੌਜ ਲੈ ਕੇ ਜਦੋਂ ਹੁਣ ਸਡੌਰੇ ਨਗਰ ਦੇ ਕੋਲ ਪਹੁੰਚਦਾ ਫੌਜਾਂ ਨੂੰ ਉੱਥੇ ਰੋਕ ਦਿੱਤਾ ਕਹਿੰਦਾ ਕਿਉਂ ਨਾ ਜਾਂਦਾ ਜਾਂਦਾ ਆਪਣੀ ਭੈਣ ਨਸੀਰਾਂ ਨੂੰ ਮਿਲ ਜਾ ਭੈਣ ਨਸੀਰਾਂ ਕੌਣ ਹੈ ਭੈਣ ਨਸੀਰਾਂ ਪੀਰ ਬੁੱਧੂ ਸਾਹ ਜੀ ਦੇ ਘਰ ਵਾਲੀ ਹੈ ਪੀਰ ਬੁੱਧੂ ਸਾਹ ਜੀ ਤੇ ਭੈਣ ਨਸੀਰਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਰੀਦ ਨੇ ਜਦੋਂ ਸੈਦ ਖਾਂ ਜਰਨੈਲ ਬੀਬੀ ਨਸੀਰਾਂ ਨੂੰ ਮਿਲਣ ਵਾਸਤੇ ਗਿਆ ਕਹਿੰਦੀ ਵੀਰਾ ਚ ਕਿਵੇਂ ਚੇਤਾ ਗਿਆ ਕਹਿੰਦਾ ਭੈਣਾ ਮੈਂ ਆਨੰਦਪੁਰ ਸਾਹਿਬ ਨੂੰ ਜਾ ਰਿਹਾ ਤੇ ਮਨ ਵਿੱਚ ਆਈ ਵੀ ਕਿਉਂ ਨਾ ਜਾਂਦਾ ਜਾਂਦਾ ਮਿਲ ਹੀ ਚੱਲੇ ਕਹਿੰਦੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਨੂੰ ਕਿਉਂ ਜਾ ਰਿਹਾ ਕਹਿਣ ਲੱਗਾ ਭੈਣਾ ਸੁਣਿਆ ਇੱਥੇ ਕੋਈ ਗੁਰੂ ਗੋਬਿੰਦ ਸਿੰਘ ਹੈ ਜਿਹਨੇ ਫੌਜਾਂ ਤਿਆਰ ਕੀਤੀਆਂ ਨੇ ਮੈਨੂੰ ਸਰਕਾਰ ਨੇ ਖਾਸ ਹੁਕਮ ਦਿੱਤੇ ਨੇ ਸਤਨਾਮ ਦਾ ਵਾਜਾ ਦਿਓ ਤੇ ਉੱਥੇ ਫਿਰ ਆਪਾਂ ਆਸਣ ਲਾਉਂਦੇ ਹਾਂ ਸਤਨਾਮ ਵਾਹਿਗੁਰੂ

बेटा

0: ਸਰਧਾ ਧਾਰ ਕੇ ਸਤਿਗੁਰ ਜੀ ਦੇ ਚਰਨਾਂ 'ਚ ਜੋ ਅਰਦਾਸ ਕਰੀਏ ਆਪਣੇ ਪਿਆਰਿਆਂ ਦੀ ਧੰਨ ਕਲੰਗੀ ਧਰ ਪਾਤਸ਼ਾਹ ਬਹੁਤ ਨੇੜੇ ਹੋ ਕੇ ਸੁਣਦੇ ਆ। ਕਹਿੰਦੇ ਨੇ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ, ਕਹਿੰਦੇ ਜੀ ਪੰਜਾਬ ਦੀ ਧਰਤੀ ਤੇ ਆਨੰਦਪੁਰ ਸਿੱਖਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੁਪੁੱਤਰ, ਕਹਿੰਦੇ ਰਾਜਿਆਂ ਵਾਂਗ ਬਾਦਸ਼ਾਹਾਂ ਵਾਂਗ ਠਾਠ ਪਾਠ ਨਾਲ ਰਹਿੰਦੇ ਆ, ਕਲਗੀਆਂ ਲਾਉਂਦੇ ਆ ਔਰ ਫੌਜਾਂ ਤਿਆਰ ਕਰਦੇ। ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੇ ਨਾਲ ਦਿੱਲੀ ਵਿਖੇ ਮੀਟਿੰਗ ਕੀਤੀ, ਉਹਦੇ ਵਿੱਚ ਇਸੇ ਗੱਲ ਤੇ ਵਿਚਾਰ ਚਰਚਾ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜਾਬ ਦੀ ਧਰਤੀ ਤੇ ਸੁਣਿਆ ਕੋਈ ਫੌਜਾਂ ਤਿਆਰ ਕਰ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੀ ਸਰਕਾਰ ਵਾਸਤੇ ਕੋਈ ਖਤਰਾ ਹੀ ਨਾ ਹੋਵੇ, ਕੋਈ ਆਪਣੇ ਵਿੱਚੋਂ ਉੱਠੇ ਜਿਹੜਾ ਪੰਜਾਬ ਜਾਵੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਿਉਂਦਿਆਂ ਫੜ ਕੇ ਲਿਆ, ਬੰਦੀ ਬਣਾ ਕੇ ਲਿਆ। ਹੁਣ ਪਹਾੜੀ ਰਾਜਿਆਂ ਨੂੰ ਤੇ ਪਤਾ ਸੀ, ਕਿਸੇ ਨੇ ਸਿਰ ਨਾ ਚੁੱਕਿਆ। ਇਸ ਮੀਟਿੰਗ ਦੇ ਵਿੱਚ ਇੱਕ ਸੈਦ ਖਾਂ ਜਰਨੈਲ ਬੈਠਾ। ਸੈਦ ਖਾਂ ਜਰਨੈਲ ਕਹਿੰਦਾ ਜੀ ਇਹ ਜ਼ਿੰਮੇਵਾਰੀ ਮੈਨੂੰ ਦੇ ਦਿਓ, ਮੈਂ ਆਨੰਦਪੁਰ ਸਾਹਿਬ ਜਾਵਾਂਗਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮੈਂ ਬੰਦੀ ਬਣਾ ਕੇ ਲਿਆਵਾਂ। ਪਹਾੜੀ ਰਾਜੇ ਕਹਿੰਦੇ ਸੈਦ ਖਾਂ ਜਰਨੈਲ ਜੇ ਤੂੰ ਇਹ ਕਾਰਜ ਕਰ ਦੇਵੇਂ, ਜਿਹੜੀ ਰਿਆਸਤ ਵੱਲੀ ਇਸ਼ਾਰਾ ਕਰ ਦੇਗਾ ਉਹ ਰਿਆਸਤ ਤੇਰੇ ਨਾਂ ਲਵਾ ਦੇਵਾਂਗੇ, ਉਹ ਰਿਆਸਤ ਦਾ ਤੈਨੂੰ ਮਾਲਕ ਬਣਾ ਦੇਵਾਂਗੇ। ਕਹਿੰਦੇ 10,000 ਦੀ ਫੌਜ ਦਿੱਤੀ, 13 ਰਜਤ ਮਣ ਸੋਨੇ ਚਾਂਦੀ ਦੀਆਂ ਮੋਹਰਾਂ ਦਿੱਤੀਆਂ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਮੋਹਰਾਂ 10,000 ਦੀ ਫੌਜ ਲੈ ਕੇ ਸੈਦ ਖਾਂ ਜਰਨੈਲ ਤੁਰ ਪਿਆ। ਜਦੋਂ ਕਹਿੰਦੇ ਦਿੱਲੀ ਤੋਂ ਚੱਲ ਜਾ ਚੱਲਦਾ ਕੁਰੂਕਸ਼ੇਤਰ ਕੋਲ ਪਹੁੰਚਦਾ, ਇਹਦੇ ਮਨ ਵਿੱਚ ਖਿਆਲ ਆਇਆ, ਕਹਿੰਦਾ ਮੈਂ ਪੰਜਾਬ ਚੱਲਿਆ ਤੇ ਪੰਜਾਬ ਤੇ ਆਨੰਦਪੁਰ ਸਾਹਿਬ ਦੇ ਨੇੜੇ ਮੇਰੀ ਭੈਣ ਵਿਆਹੀ ਹੋਈ ਹੈ ਨਸੀਰਾਂ, ਜੇ ਮੈਂ ਆਪਣੀ ਭੈਣ ਨੂੰ ਮਿਲਣ ਵਾਸਤੇ ਜਾਵਾਂਗਾ।

0: ਬੜਾ ਤਕੜਾ ਜਰਨੈਲ ਹੈ, ਬੜੀਆਂ ਤਕੜੀਆਂ ਫੌਜਾਂ ਇਹਦੇ ਨਾਲ। ਸਾਧ ਸੰਗਤ ਆਮ ਜੀ ਗੱਲ ਹੈ, ਜਦੋਂ ਕੋਈ ਮਾੜਾ ਜਿਹਾ ਰੁਤਬਾ ਕਿਸੇ ਨੂੰ ਮਿਲ ਜਾਂਦਾ ਤੇ ਸਭ ਤੋਂ ਪਹਿਲਾਂ ਉਹ ਫਿਰ ਰਿਸ਼ਤੇਦਾਰੀ ਵਿੱਚ ਗੇੜਾ ਦਿੰਦਾ, ਆਪਣੇ ਰਿਸ਼ਤੇਦਾਰਾਂ ਨੂੰ ਦਿਖਾਉਂਦਾ ਵੀ ਮੈਂ ਕੁਝ ਬਣ ਗਿਆ। ਆਖੋ ਸਤਨਾਮ,
1: ਸ੍ਰੀ ਵਾਹਿਗੁਰੂ,
0: ਮਾਣ ਆ ਜਾਂਦਾ। ਕਹਿੰਦੇ ਨੇ ਮੈਂ ਆਪਣੀ ਭੈਣ ਕੋਲ ਜਾਵਾਂਗਾ, ਮੇਰੀਆਂ ਤੇ ਗੱਲਾਂ ਹੋਣਗੀਆਂ ਹੀ ਹੋਣਗੀਆਂ, ਮੇਰੀ ਭੈਣ ਭਣੋਈ ਦੇ ਵੀ ਵਾਹ ਵਾਹ ਵਾਹ ਹੋਊਗੀ ਵੀ ਇਹਨਾਂ ਦਾ ਭਰਾ, ਇਹਨਾਂ ਦਾ ਰਿਸ਼ਤੇਦਾਰ ਐਡਾ ਤਕੜਾ ਜਰਨੈਲ, ਇੰਨੀ ਫੌਜ ਨਾਲ। ਜਦੋਂ ਕਹਿੰਦੇ ਪੰਜਾਬ ਪਹੁੰਚਦਾ ਹੈ ਸੈਦ ਖਾਂ ਜਰਨੈਲ ਸੜੌਰੇ ਨਗਰ ਦੇ ਨੇੜੇ, ਫੌਜਾਂ ਨੂੰ ਨਗਰ ਤੋਂ ਬਾਰ ਬਾਰ ਰੋਕ ਦਿੱਤਾ, ਭੈਣ ਨਸੀਰਾਂ ਨੂੰ ਮਿਲਣ ਵਾਸਤੇ ਪਹੁੰਚਦਾ। ਭੈਣ ਨਸੀਰਾਂ ਕੌਣ? ਭੈਣ ਨਸੀਰਾਂ ਪੀਰ ਬੁੱਧੂ ਸ਼ਾਹ ਜੀ ਦੇ ਘਰ ਵਾਲੀ। ਪੀਰ ਬੁੱਧੂ ਸ਼ਾਹ ਜੀ ਤੇ ਭੈਣ ਨਸੀਰਾਂ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਬੜੇ ਤਕੜੇ ਮੁਰੀਦ ਨੇ, ਬੜੀ ਤਕੜੀ ਭਾਵਨਾ ਰੱਖਦੇ ਆ ਗੁਰੂ ਸਾਹਿਬ ਜੀ। ਸੈਦ ਖਾਂ ਜਰਨੈਲ ਜਦੋਂ ਭੈਣ ਨਸੀਰਾਂ ਦੇ ਘਰ ਪਹੁੰਚਦਾ, ਭੈਣ ਨੂੰ ਬੜਾ ਚਾਅ ਚੜਿਆ, ਮੇਰਾ ਵੀਰ ਇੰਨੇ ਸਾਲਾਂ ਬਾਅਦ ਮੈਨੂੰ ਮਿਲਣ ਵਾਸਤੇ ਆਇਆ। ਬੜੇ ਪਿਆਰ ਨਾਲ ਚਾਅ ਨਾਲ ਸੈਦ ਖਾਂ ਜਰਨੈਲ ਨੂੰ ਬਿਠਾਉਂਦੀ ਹੈ, ਜਲ ਪਾਣੀ ਛਕਾਉਂਦੀ ਹੈ ਤੇ ਫਿਰ ਕਹਿੰਦੀ, ਵੀਰਾ ਮੈਨੂੰ ਗੱਲ ਸੁਣਨ ਵਿੱਚ ਆਈ ਹੈ ਵੀ ਬੜੀਆਂ ਤਕੜੀਆਂ ਫੌਜਾਂ ਨੇ ਤੇਰੇ ਨਾਲ, ਹਜ਼ਾਰਾਂ ਦੀ ਗਿਣਤੀ

ਸਰੀਰ ਨੂੰ ਬੜੀ ਤਕੜੀ ਜ਼ਿੰਮੇਵਾਰੀ ਦੇ ਕੇ ਤੋਰਿਆ। ਜੇ ਮੈਂ ਇਹ ਜ਼ਿੰਮੇਵਾਰੀ ਨਿਭਾਤੀ ਨਾ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਿਆ, ਵੇਖੀ ਫਿਰ ਚਾਰੇ ਪਾਸੇ ਤੇਰੇ ਵੀਰ ਦਾ ਹੀ ਨਾਂ ਹੋਣਾ, ਵੇਖੀ ਫਿਰ ਚਾਰੇ ਪਾਸੇ ਤੇਰੇ ਵੀਰ ਦੀ ਜੈ ਜੈਕਾਰ ਹੋਵੇਗੀ। ਤੇ ਭੈਣ ਨਸੀਰਾ ਕਹਿੰਦੀ, ਖੁਦਾ ਦੀ ਮਿਹਰ ਹੋਵੇ, ਅੱਲਾ ਤਾਲਾ ਦੀ ਰਹਿਮਤ ਹੋਵੇ, ਮੇਰੇ ਵੀਰ ਦੀ ਚਾਰੇ ਪਾਸੇ ਹੋਵੇ ਜੈ ਜੈਕਾਰ, ਮੇਰੇ ਵੀਰ ਦਾ ਚਾਰੇ ਪਾਸੇ ਨਾਂ ਗੂੰਜੇ। ਪਰ ਵੀਰਾ ਮੈਨੂੰ ਇਹ ਤੇ ਦੱਸ ਵੀ ਇਹੋ ਜਿਹੀ ਕਿਹੜੀ ਜ਼ਿੰਮੇਵਾਰੀ ਲੈ ਕੇ ਤੁਰ ਪਿਆ, ਇੰਨੀਆਂ ਤਗੜੀਆਂ ਫੌਜਾਂ ਚੱਲਿਆ ਕਿੱਧਰ? ਕਹਿੰਦਾ, ਭੈਣਾ ਮੈਂ ਆਨੰਦਪੁਰ ਸਾਹਿਬ ਨੂੰ ਚੱਲਿਆ, ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਫੜਨ ਵਾਸਤੇ ਚੱਲਿਆ, ਉਹਨਾਂ ਨੂੰ ਬੰਦੀ ਬਣਾ ਕੇ ਲਿਜਾਣਾ ਦਿੱਲੀ ਦਰਬਾਰ ਦੇ ਵਿੱਚ, ਔਰੰਗਜ਼ੇਬ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕਰਨਾ। ਜਦੋਂ ਭੈਣ ਨਸੀਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਸੁਣਿਆ ਤੇ ਪੈਰਾਂ ਹੇਠੋਂ ਜ਼ਮੀਨ ਲਿਖ ਲਈ। ਕਹਿੰਦੀ, ਵੀਰਾ ਆ ਤੂੰ ਕਿਹੜੀ ਜ਼ਿੰਮੇਵਾਰੀ ਚੁੱਕ ਲਈ, ਤੇਰੀ ਮੱਤ ਮਾਰੀ ਗਈ, ਅਜੇ ਵੀ ਕੁਝ ਨਹੀਂ ਵਿਗੜਿਆ, ਜਿਹੜੇ ਪੈਰੀ ਆਇਆ ਉਨੀ ਪੈਰੀ ਵਾਪਸ ਚਲਿਆ ਜਾ, ਤੂੰ ਤੇ ਖੁਦਾ ਦੇ ਘਰ ਨਾਲ ਵੈਰ ਪਾ ਲਿਆ, ਤੂੰ ਤੇ ਰੱਬ ਦੇ ਘਰ ਤੇ ਚੜ੍ਹਾਈ ਕਰਕੇ ਚੱਲਿਆ, ਅਜੇ ਵੀ ਕੁਝ ਨਹੀਂ ਵਿਗੜਿਆ, ਜਿਹਨੇ ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਇਆ ਉਹਦਾ ਨਾਮੋ ਨਿਸ਼ਾਨ ਦੁਨੀਆਂ ਤੋਂ ਮਿਟ ਗਿਆ, ਚਲਿਆ ਜਾ ਵਾਪਸ। ਕਹਿੰਦਾ, ਭੈਣਾ ਪਹਿਲਾਂ ਇਹ ਦੱਸ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿੰਨੀ ਕੁ ਫੌਜ ਹੈ? ਕਹਿੰਦੀ, 500-700 ਸਿੰਘ ਹੈ, ਜਿਹੜਾ ਹਰ ਵਕਤੀ ਸਤਿਗੁਰੂ ਜੀ ਦੇ ਨਾਲ ਰਹਿੰਦਾ। ਲੈ ਫਿਰ ਭੈਣੇ ਕਿਹੜੀਆਂ ਗੱਲਾਂ ਕਰਦੀ, ਮੇਰੇ ਨਾਲ 10,000 ਦੀ ਫੌਜ, ਮੇਰੇ ਨਾਲ ਸਮੇਂ ਦੀ ਹਕੂਮਤ, 500-700 ਸਿੰਘ ਮੇਰੀ ਫੌਜ ਦੇ ਸਾਹਮਣੇ ਕੀ ਟਿਕਣਾ, ਅਸੀਂ ਤੇ 700 ਨੂੰ 7 ਘੰਟਿਆਂ ਵਿੱਚ ਹੀ ਜਿੱਤ ਲੈਣਾ। ਸਤਨਾਮ, 7 ਘੰਟਿਆਂ ਵਿੱਚ ਹੀ ਅਸੀਂ ਤੇ ਜਿੱਤ ਪ੍ਰਾਪਤ ਕਰ ਲੈਣੀ। ਭੈਣ ਨਸੀਰਾਂ ਕਹਿੰਦੀ, ਵੀਰਾ ਇਹੀ ਤੇ ਤੇਰਾ ਭੁਲੇਖਾ ਹੈ, ਇਹੀ ਤੇ ਤੇਰੇ ਮਨ ਦਾ ਵਹਿਮ ਹੈ ਵੀ 500-700 ਨੂੰ ਮੈਂ 7 ਘੰਟਿਆਂ ਵਿੱਚ ਜਿੱਤ ਲਊਂ, ਫਤਿਹ ਪ੍ਰਾਪਤ ਕਰ ਲਊਂ, ਪਰ ਇੰਨਾ ਸੌਖਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨਾ ਇਹ ਤੇ ਦੂਰ ਦੀ ਗੱਲ ਹੈ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਨਦਰ ਚੁੱਕ ਕੇ ਸਿਰ ਚੁੱਕ ਕੇ ਖਲੋ ਨਹੀਂ ਸਕਦਾ। ਕੋ ਸਤਨਾਮ, ਖਲੋ ਨਹੀਂ ਸਕਦਾ। ਕਹਿੰਦਾ, ਕਿਉਂ?

ਤਿਸ ਨੂੰ ਮਾਰ ਨਾ ਸਕੈ ਕੋਈ। ਕਹਿੰਦੀ ਵੀਰਾ ਸੈਦ ਖਾਂ ਤੂੰ ਰਾਜ ਭਾਗ ਦਾ ਮਾਣ ਕਰਦਾ, ਹਕੂਮਤਾਂ ਦਾ ਮਾਣ ਕਰਦਾ, ਫੌਜਾਂ ਦਾ ਮਾਣ ਕਰਦਾ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮਾਣ ਕਰਦੇ। ਇਸ ਕਰਕੇ ਉਹਨਾਂ ਨੂੰ ਜਿੱਤਣਾ, ਉਹਨਾਂ ਨੂੰ ਫੜਨਾ ਤੇਰੇ ਵੱਸ ਦੀ ਗੱਲ ਨਹੀਂ। ਲੈ ਭੈਣਾ ਤੂੰ ਤੇ ਐਵੇਂ ਡਰਾਉਣ ਵਾਲੀਆਂ ਗੱਲਾਂ ਕਰੀ ਜਾਂਦੀ, ਮੈਂ ਨੀ ਤੇਰੀ ਕੋਈ ਗੱਲ ਸੁਣਨੀ। ਤੂੰ ਖੁਦਾ ਅੱਗੇ ਅਰਦਾਸ ਕਰ ਮੈਂ ਆਪਣੇ ਕੰਮ ਵਿੱਚ ਫਤਿਹ ਹਾਸਲ ਕਰਾਂ। ਸੈਦ ਖਾਂ ਜਰਨੈਲ ਜਦੋਂ ਭੈਣ ਨਸੀਰਾਂ ਨੂੰ ਮਿਲ ਕੇ ਤੁਰਿਆ,

0: ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਮੇਰੇ ਵੀਰ ਦੀ ਅਕਲ ਤੇ ਪੜਦਾ ਪੈ ਗਿਆ। ਇਹਨੂੰ ਗੁਰੂ ਨਾਨਕ ਦੇ ਘਰ ਦੀ ਸੋਭਾ ਦਾ ਪਤਾ ਨਹੀਂ ਹੈ, ਗੁਰੂ ਨਾਨਕ ਦੇ ਘਰ ਦੀ ਵਡਿਆਈ ਦਾ ਪਤਾ ਨਹੀਂ ਹੈ। ਬਾਵਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ, ਜਿਸ ਸਿਮਰਤ ਦੁੱਖ ਕੋਏ ਨਾ ਲਾਗੈ ਭੌਜਲ। ਇਹਦਾ ਕੋਈ ਮਾੜਾ ਕਰਮ ਅੱਗੇ ਆ ਗਿਆ ਜਿਹੜਾ ਗੁਰੂ ਨਾਨਕ ਦੇ ਘਰ ਤੇ ਚੜ੍ਹਾਈ ਕਰਕੇ ਚੱਲਿਆ। ਮਹਾਰਾਜ ਮੇਰੇ ਬਾਬਲ ਦੇ ਘਰ ਦਾ ਇਹ ਕੱਲਾ ਕੱਲਾ ਚਿਰਾਗ ਹੈ, ਮਹਾਰਾਜ ਕਿਰਪਾ ਕਰਿਓ ਮੇਰੇ ਵੀਰ ਨੂੰ ਮਾਰਿਓ। ਮੇਰੇ ਬਾਬਲ ਦੇ ਘਰ ਦਾ ਚਿਰਾਗ ਬੁਝਣ ਨਾ ਦਿਓ, ਮੇਰਾ ਵੀਰ ਮਹਾਰਾਜ ਮਾਰਿਆ ਗਿਆ ਤੇ ਮੇਰੇ ਬਾਬਲ ਦਾ ਵਿਹੜਾ ਸੁੰਨਾ ਹੋ ਜਾਊਗਾ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਮੇਰੇ ਬਾਬਲ ਦਾ ਵਿਹੜਾ ਸੁੰਨਾ ਹੋ ਜਾਊਗਾ। ਵੇਖੋ ਆਪਣੇ ਬਾਬਲ ਦੇ ਵਿਹੜੇ ਦੇ ਸੁੱਖ ਮੰਗਦੀ ਹੈ ਤੇ ਇਹ ਪੀਰ ਬੁੱਧੂ ਸਾਹਿਬ ਜੀ ਦੇ ਘਰ ਵਾਲੀ ਭੈਣ ਨਸੀਰਾ ਇਹਦੇ ਆਪਣੇ ਪੁੱਤ ਪੰਘਾਣੀ ਦੇ ਯੁੱਧ ਵਿੱਚ ਸ਼ਹੀਦ ਹੋ ਗਏ। ਇਹਦੇ ਦੋ ਪੁੱਤ ਸ਼ਹੀਦ ਹੋ ਗਏ। ਜਦੋਂ ਸ਼ਹੀਦ ਹੋ ਗਏ ਪੀਰ ਬੁੱਧੂ ਸਾਹਿਬ ਜੀ ਨੇ ਆ ਕੇ ਦੱਸਿਆ ਵੀ ਦੋ ਪੁੱਤ ਸ਼ਹੀਦ ਹੋ ਗਏ ਤੇ ਸਾਧ ਸੰਗਤ ਬੀਬੀ ਨਸੀਰਾ ਕਹਿੰਦੀ ਕਿੰਨਾ ਚੰਗਾ ਹੁੰਦਾ ਵੀ ਜਿਹੜੇ ਦੋ ਰਹਿ ਗਏ ਵੀ ਸ਼ਹੀਦ ਹੋ ਜਾਂਦੇ, ਜਿਹੜੇ ਦੋ ਰਹਿ ਗਏ ਕਿੰਨਾ ਚੰਗਾ ਹੁੰਦਾ ਜੇ ਇਹ ਵੀ ਸ਼ਹੀਦ ਹੋ ਜਾਂਦੇ, ਆਪਣਾ ਵਿਹੜਾ ਸ਼ਹੀਦਾਂ ਨਾਲ ਭਰ ਜਾਣਾ ਤੇ ਆਪਾਂ ਨੂੰ ਮਾਣ ਮਿਲਣਾ ਸੀ। ਲੋਕਾਂ ਨੇ ਦੁਨੀਆ ਨੇ ਸਾਨੂੰ ਸ਼ਹੀਦਾਂ ਦੇ ਮਾਂ ਬਾਪ ਕਹਿ ਕੇ ਬੁਲਾਇਆ ਕਰਨਾ ਸੀ ਵੀ ਉਹ ਸ਼ਹੀਦਾਂ ਦੀ ਮਾਂ ਜਾਂਦੀ ਆ, ਉਹ ਸ਼ਹੀਦਾਂ ਦਾ ਪਿਤਾ ਜਾਂਦਾ। ਆਪਣੇ ਪੁੱਤਾਂ ਨੂੰ ਦੇਸ਼ ਕੌਮ ਤੋਂ ਕੁਰਬਾਨ ਕਰ ਰਹੀ ਹੈ ਤੇ ਆਪਣੇ ਬਾਬਲ ਦੇ ਵਿਹੜੇ ਦੀ ਸੁੱਖ ਮੰਗ ਰਹੀ ਹੈ, ਭਰਾ ਦੀ ਸੁੱਖ ਮੰਗ ਰਹੀ ਹੈ ਵੀ ਮਹਾਰਾਜ ਮੇਰੇ ਭਰਾ ਨੂੰ ਮਾਰਿਆ ਰਿਹਾ, ਇਹ ਮਾਰਿਆ ਗਿਆ ਤੇ ਮੇਰੇ ਬਾਬਲ ਦਾ ਵਿਹੜਾ ਸੁੰਨਾ ਹੋ ਜਾਣਾ, ਮੇਰੇ ਬਾਬਲ ਦੇ ਘਰ ਦਾ ਚਿਰਾਗ ਬੁਝਣ ਨਾ ਦੇ। ਅਰਦਾਸ ਵਿੱਚ ਬੜੀ ਪਾਵਰ ਹੈ, ਅਰਦਾਸ ਵਿੱਚ ਬੜੀ ਸ਼ਕਤੀ ਹੈ ਭਾਈ। ਬਾਣੀ ਕਹਿੰਦੀ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੈ। ਅਰਦਾਸ ਸ਼ਬਦ ਜਦੋਂ ਆਪਾਂ ਲਿਖਣਾ ਹੋਵੇ ਤੇ ਚਾਰ ਅੱਖਰ ਲੱਗਦੇ, ਆੜਾ ਰਾਰਾ ਦੱਦਾ ਤੇ ਸੱਸਾ, ਚਾਰੇ ਅੱਖਰਾਂ ਦੀ ਅਲੱਗ ਅਲੱਗ ਭਾਵਨਾ। ਜਦੋਂ ਕਹਿੰਦੇ ਚਾਰ ਤਰ੍ਹਾਂ ਦੀ ਭਾਵਨਾ ਤੇਰੇ ਅੰਦਰ ਆ ਗਈ ਤੇ ਤੂੰ ਅਰਦਾਸ ਕੀਤੀ ਸਤਿਗੁਰ ਜੀ ਦੇ ਅੱਗੇ, ਫਿਰ ਸਤਿਗੁਰੂ ਕੇਵਲ ਤੇਰੀ ਅਰਦਾਸ ਸੁਣਨਗੇ ਨਹੀਂ, ਤੈਨੂੰ ਬਾਂਹ ਫੜ ਕੇ ਆਪਣੇ ਕੋਲ ਵੀ ਬੁਲਾਉਣਗੇ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਆੜਾ ਕਹਿੰਦਾ ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਕਹਿੰਦੇ ਸਿੱਖਾ ਜਦੋਂ ਤੂੰ ਸਤਿਗੁਰ ਜੀ ਦੇ ਚਰਨਾਂ ਚ ਅਰਦਾਸ ਕਰਦਾ, ਪਹਿਲੀ ਭਾਵਨਾ ਤੇਰੀ ਇਹ ਹੋਣੀ ਚਾਹੀਦੀ ਹੈ, ਪਹਿਲੀ ਸ਼ਰਧਾ ਤੇਰੀ ਇਹ ਹੋਣੀ ਚਾਹੀਦੀ ਹੈ ਵੀ ਮੇਰੇ ਸਤਿਗੁਰ ਜੀ ਅੰਤਰ ਜਾਂਦੀ ਨੇ, ਅੰਤਰ ਜਾਂਦੀ ਨੇ। ਤੇ ਜਿਹੜਾ ਅੰਤਰ ਜਾਮੀ ਸਤਿਗੁਰੂ ਹੁੰਦਾ ਹੈ ਨਾ, ਉਹ ਹਰ ਥਾਂ ਹੀ ਸਾਨੂੰ ਵੇਖਦਾ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ, ਆਪਣੇ ਹਿਰਦੇ ਵਿੱਚ ਇਹ ਝਾਤੀ ਮਾਰ ਕੇ ਨਜ਼ਰ ਮਾਰ ਕੇ ਵੇਖੀਏ ਵੀ ਕੀ ਸਾਡੀ ਭਾਵਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਬਣੀ, ਕੀ ਅਸੀਂ ਇੰਨੀ ਸ਼ਰਧਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੱਖਦੇ ਹਾਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਤਰ ਜਾਮੀ ਸਤਿਗੁਰੂ ਨੇ। ਇਹ ਹਰ ਥਾਂ ਸਾਨੂੰ ਵੇਖਦੇ, ਚੰਗੀ ਥਾਂ ਜਾਂਦੇ ਆ ਤਾਂ ਵੀ ਸਾਨੂੰ ਵੇਖਦੇ ਆ, ਮਾੜੀ ਥਾਂ ਜਾਂਦੇ ਆ ਤਾਂ ਵੀ ਸਾਨੂੰ ਵੇਖਦੇ ਆ, ਕਿਸੇ ਦਾ ਚੰਗਾ ਕਰਦੇ ਆ ਤਾਂ ਵੀ ਸਾਨੂੰ ਵੇਖਦੇ ਆ, ਜੇ ਕਿਸੇ ਦਾ ਮਾੜਾ ਕਰਦੇ ਆ ਤਾਂ ਵੀ ਸਾਨੂੰ ਵੇਖਦੇ ਆ। ਤੇ ਜੇ ਸਾਡੇ ਅੰਦਰ ਇੰਨੀ ਭਾਵਨਾ ਹੋਵੇ ਅਸੀਂ ਸਾਧ ਸੰਗਤ ਮਾੜਾ ਕਰਨਾ ਤੇ ਦੂਰ ਆ, ਮਾੜਾ ਕਰਨ ਬਾਰੇ ਸੋਚੀਏ ਵੀ ਨਾ। ਮਾੜੀ ਥਾਂ ਜਾਣਾ ਤੇ ਦੂਰ ਦੀ ਗੱਲ ਆ, ਜਾਣ ਬਾਰੇ ਸੋਚੀਏ ਵੀ ਨਾ। ਬਸ ਮੱਥਾ ਟੇਕਣ ਤੱਕ ਅਸੀਂ ਸੀਮਤ ਰਹਿ ਗਏ, ਦਿਲੋਂ ਮੰਨਿਆ ਹੀ ਨਹੀਂ, ਇਹ ਭਾਵਨਾ ਬਣਾਈ ਹੋਈ ਨਹੀਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਤਰ ਜਾਮੀ ਸਤਿਗੁਰੂ ਨੇ। ਪਹਿਲਾ ਅਰਥ ਹੈ ਅੰਤਰ ਜਾਮੀ, ਦੂਸਰਾ ਅੱਖਰ ਹੈ ਰਾਰਾ। ਰਾਰੇ ਦਾ ਅਰਥ ਹੈ ਰਾਖਾ, ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਜਾਮੀ। ਕਹਿੰਦੇ ਸਿੱਖਾ ਜਦੋਂ ਤੇਰੀ ਇਹ ਭਾਵਨਾ ਬਣ ਗਈ ਨਾ ਵੀ ਸਤਿਗੁਰੂ ਅੰਤਰ ਜਾਮੀ ਨੇ, ਫਿਰ ਸਤਿਗੁਰੂ ਹਰ ਥਾਂ ਤੇਰੀ ਰੱਖਿਆ ਵੀ ਕਰਨਾ, ਹਰ ਥਾਂ ਤੇਰੇ ਨਾਲ ਵਰਤਣਗੇ। ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ
1: ਅੰਤਰ ਜਾਮੀ,
0: ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ। ਜਿੱਥੇ ਵੀ ਤੂੰ ਜਾਵੇਂਗਾ ਹਰ ਥਾਂ ਸਤਿਗੁਰੂ ਤੇਰੇ ਨਾਲ ਵਰਤਣਗੇ, ਭਾਵਨਾ ਬਣਾ ਮੇਰੇ ਸਤਿਗੁਰ ਜੀ ਅੰਤਰ ਜਾਮੀ। ਤੀਸਰਾ ਅੱਖਰ ਹੈ ਦੱਦਾ, ਦੱਦੇ

0: ਭਰੇ ਪੰਡਾ ਕਹਿੰਦੇ ਭਾਈ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਸਾਰਿਆਂ ਦੀ ਪ੍ਰਿਤ ਪਾਲਣਾ ਕਰਨ ਵਾਲਾ ਸਾਰਿਆਂ ਨੂੰ ਰੋਜੀ ਦੇਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਭਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਅਕਾਲ ਨਾਲ ਜੋੜਿਆ ਅਕਾਲ ਨਾਲ ਇਸੇ ਧਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰਿਆਈ ਬਖਸ਼ਿਸ਼ ਕੀਤੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਅਕਾਲ ਅਕਾਲ ਤੋਂ ਕੀ ਭਾਵ ਹੈ ਅਕਾਲ ਉਹ ਹੁੰਦਾ ਜਿਹੜਾ ਜੰਮਣ ਤੇ ਮਰਨ ਵਿੱਚ ਨਾ ਆਉਂਦਾ ਹੋਵੇ ਭਾਈ ਜਿੰਨੀ ਦੁਨੀਆ ਹੈ ਸਾਰੀ ਜੰਮਣ ਤੇ ਮਰਨ ਵਿੱਚ ਸਾਧ ਸੰਗਤ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਜਿਹੜਾ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਭਾਈ ਮੌਤ ਅਟਲ ਸਚਾਈ ਹੈ ਸਭ ਕਾਲ ਦੇ ਵਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ ਸਭ ਕਾਲ ਹੀ ਚੁਬਾਏ ਚਾਹੇ ਕੋਈ ਧਰਤੀ ਤੇ ਰਹਿੰਦਾ ਚਾਹੇ ਕੋਈ ਜਲ ਵਿੱਚ ਰਹਿੰਦਾ ਚਾਹੇ ਕੋਈ ਕਾਸ ਵਿੱਚ ਪੈਦਾ ਹੋਇਆ ਸਭ ਨੇ ਇੱਕ ਨਾ ਇੱਕ ਦਿਨ ਜਾਣਾ ਜਿਹੜਾ ਆਇਆ ਉਹ ਜਾਊਗਾ ਸਭ ਕਾਲ ਦੇ ਵਸ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਜੀ ਦਾ ਸਾਧ ਸੰਗਤ ਗੁਰਿਆਈ ਦਿਵਸ ਵੀ ਮਨਾਇਆ ਜਾਂਦਾ ਸਤਿਗੁਰ ਜੀ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਜਾਂਦਾ ਜਿਸ ਦਿਨ ਹਰਿਮੰਦਰ ਸਾਹਿਬ ਪ੍ਰਕਾਸ਼ ਹੋਇਆ ਸਤਿਗੁਰ ਜੀ ਦਾ ਸੰਪੂਰਨਤਾਈ ਦਿਵਸ ਵੀ ਮਨਾਇਆ ਜਾਂਦਾ ਜਿੱਦਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਬਾਣੀ ਸੰਪੂਰਨ ਕਰਕੇ ਇਹ ਬਾਣੀ ਦੀ ਬੀੜ ਪੋਥੀ ਸਾਹਿਬ ਤਿਆਰ ਕਰਵਾਏ ਗ੍ਰੰਥ ਸਾਹਿਬ ਤਿਆਰ ਕਰਾਏ ਸੰਪੂਰਨਤਾਈ ਦਿਵਸ ਵੀ ਮਨਾਇਆ ਜਾਂਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ ਜਾਂਦਾ ਸੰਪੂਰਨਤਾਈ ਦਿਵਸ ਵੀ ਮਨਾਇਆ ਜਾਂਦਾ ਗੁਰਿਆਈ ਦਿਵਸ ਵੀ ਮਨਾਇਆ ਜਾਂਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋਤੀ ਜੋਤ ਸਰੂਪ ਦਿਵਸ ਨਾ ਕਦੇ ਮਨਾਇਆ ਗਿਆ ਨਾ ਸਾਧ ਸੰਗਤ ਦੁਨੀਆਂ ਦੇ ਇਤਿਹਾਸ ਵਿੱਚ ਕਦੇ ਮਨਾਇਆ ਜਾਊ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਕਿਉਂ ਇਹ ਭਾਈ ਜੁਗੋ ਜੁਗ ਅਟਲ ਪਾਤਸ਼ਾਹ ਨੇ ਜਿਹੜਾ ਜੰਮਣ ਮਰਨ ਵਿੱਚ ਨਹੀਂ ਉਹ ਅਕਾਲ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੰਮਣ ਮਰਨ ਵਿੱਚ ਨਹੀਂ ਇਸ ਕਰਕੇ ਬਾਣੀ ਅਕਾਲ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋੜ ਕੇ ਗਏ ਅਕਾਲ ਨਾਲ ਜੋੜ ਕੇ ਗਏ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੂਜ ਲਿਆ ਉਹਨੇ ਅਕਾਲ ਨੂੰ ਪੂਜ ਲਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ ਉਹ ਅਕਾਲ ਦੇ ਚਰਨਾਂ ਨਾਲ ਜੁੜ ਗਿਆ ਹੁਣ ਸਾਧ ਸੰਗਤ ਮਹਾਰਾਜ ਕਹਿੰਦੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਤੇ ਦਦਾਰ ਖਾਲਸੇ ਦਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵੀ ਗੰਤ ਪਰੇ ਸਾਰਿਆਂ ਦੀ ਪ੍ਰਤ ਪਾਲਣਾ ਕਰਨ ਵਾਲੇ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ

ਦੇ ਘਰ ਨਾ ਪੂਰੀ ਪਈ ਤੇ ਦੁਨੀਆਂ ਦੀ ਕਿਸੇ ਦਰਗਾਹ ਤੇ ਚਲਿਆ ਜਾਈ ਕਿਤੇ ਵੀ ਨਹੀਂ ਪੂਰੀ ਪੈਣੀ। ਜੇ ਤੇਰੀ ਇੱਥੇ ਨਾ ਸੁਣੀ ਗਈ ਦੁਨੀਆਂ ਦੀ ਕਿਸੇ ਦਰਗਾਹ ਤੇ ਚਲਿਆ ਜਾਈ ਕਿਤੇ ਵੀ ਨਹੀਂ ਸੁਣੀ ਜਾਣੀ। ਜਿਹੜੀ ਕਿਤੇ ਨਹੀਂ ਸੁਣੀ ਜਾਂਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਆ ਕੇ ਝੋਲੀ ਅੱਡਣੀ ਤੇ ਦਿਲੋਂ ਆਖੀ ਮਹਾਰਾਜ ਸਾਰੇ ਦਰਾਂ ਨੂੰ ਗਾ ਕੇ ਤੇਰੇ ਦਰ ਪੁੱਜਿਆ ਹੁਣ ਦਾਰਾਂ ਦੀ ਲਾਜ ਰੱਖਿਆ। ਜਿੱਡੀ ਵੱਡੀ ਤੇਰੀ ਭਾਵਨਾ ਦੀ ਝੋਲੀ ਓਡੀ ਵੱਡੀ ਦਾਤ ਸੱਚੇ ਪਾਤਸ਼ਾਹ ਦੇ ਕੋਲੋਂ ਆਪਣੀ ਝੋਲੀ ਚ ਪਵਾ ਕੇ ਲੈ ਜਾ। ਇਸ ਕਰਕੇ ਥਾਂ ਥਾਂ ਤੇ ਨਾ ਝੋਲੀਆਂ ਜਿਹੜਾ ਸਾਰਿਆਂ ਨੂੰ ਦਾਤਾਂ ਦਿੰਦਾ ਇਹਦੇ ਆ ਕੇ ਝੋਲੀ ਅੱਗੇ ਅੱਡ ਭਾਈ। ਦੱਤਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵੇ ਗੰਧ ਭਰੇ ਭੰਡਾਰ। ਚੌਥਾ ਅੱਖਰ ਹੈ ਸੱਸਾ ਸੱਸੇ ਦਾ ਅਰਥ ਹੈ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬੈਠਿਆ ਸੂਹੀ ਹੈ ਸਭਨਾ ਦਾ ਵਿਸਾਹੋ। ਕਹਿੰਦੇ ਭਰੋਸਾ ਬਣਾ ਵਿਸ਼ਵਾਸ ਬਣਾ ਤੂੰ ਇਹਦੇ ਚਰਨਾਂ ਚ ਬੈਠਾ ਹੀ ਸੋਹਣਾ ਲੱਗਦਾ। ਕੱਚੀਆਂ ਪਿੱਲੀਆਂ ਦਰਗਾਹਾਂ ਤੇ ਬੈਠਾ ਸੋਹਣਾ ਨਹੀਂ ਲੱਗਦਾ। ਹੋਰ ਜਿੰਨੇ ਮਰਜ਼ੀ ਭਾਈ ਮਿੱਤਰ ਬਣਾ ਲਈ ਹੋਰ ਜਿੰਨੇ ਮਰਜ਼ੀ ਸੱਜਣ ਬਣਾ ਲਈ ਇਹ ਜਿਹੜੇ ਦੁਨਿਆਵੀ ਮਿੱਤਰ ਨੇ ਦੁਨਿਆਵੀ ਸੱਜਣ ਨੇ ਇਹ ਤੇ ਸਾਧ ਸੰਗਤ ਬਿਪਤਾ ਪਈ ਤੋਂ ਛੱਡ ਜਾਣਗੇ ਪਰ ਜੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਨੂੰ ਧੰਨ ਬਾਜਾਂ ਵਾਲੇ ਪਾਤਸ਼ਾਹ ਨੂੰ ਸਾਧ ਸੰਗਤ ਸੱਜਣ ਬਣਾਵੇਂਗਾ ਨਾ ਮਿੱਤਰ ਬਣਾਵੇਂਗਾ ਫਿਰ ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੇ ਬੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਕਹਿੰਦੇ ਦੁਨੀਆਂ ਤੇ ਜਿਉਂਦਿਆਂ ਨੂੰ ਛੱਡ ਜਾਂਦੀ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਜਾਂ ਵਾਲੇ ਪਾਤਸ਼ਾਹ ਐਸੇ ਸੱਜਣ ਨੇ ਐਸੇ ਮਿੱਤਰ ਨੇ ਤੇ ਮਰਿਆਂ ਤੋਂ ਵੀ ਬਾਂਹ ਨਹੀਂ ਛੱਡਦੇ ਤੇ ਜਿਨ੍ਹਾਂ ਨੇ ਦਿਲੋਂ ਸਤਿਗੁਰ ਜੀ ਨੂੰ ਸੱਜਣ ਬਣਾ ਲਿਆ ਨਾ ਮਿੱਤਰ।

ਉਹਦੀ ਅਰਦਾਸ ਸਤਿਗੁਰੂ ਬਹੁਤ ਨੇੜੇ ਹੋ ਕੇ ਸੁਣਦੇ ਆ। ਭੈਣ ਨਸੀਰਾਂ ਨੇ ਬਹੁਤ ਸ਼ਰਧਾ ਨਾਲ ਅਰਦਾਸ ਕੀਤੀ, ਮਹਾਰਾਜ ਮੇਰੇ ਭਰਾ ਨੂੰ ਮਾਰਿਆ। ਮਹਾਰਾਜ ਜਾਣੀ ਜਾਣ ਦਿਲਾਂ ਦੀਆਂ ਸੁਣਨ ਵਾਲੇ ਕਹਿੰਦੇ ਭੈਣ ਨਸੀਰਾਂ ਮੈਂ ਗਲ ਵੱਢਾਂ ਤੇਰੇ ਭਰਾ ਦਾ, ਨਹੀਂ ਤੇਰੇ ਭਰਾ ਦੇ ਹੰਕਾਰ ਦਾ ਗਲ ਵੱਢਾਂ ਮੈਂ ਮਾਰਾਂ।

ਦੀ ਫੌਜ ਲੈ ਕੇ ਆਨੰਦਪੁਰ ਸਾਹਿਬ ਵੱਲ ਨੂੰ ਵੱਧ ਰਿਹਾ। ਕਹਿੰਦੇ ਜਦੋਂ 13 ਮੀਲ ਦੀ ਦੂਰੀ ਰਹਿ ਗਈ, 13 ਮੀਲ

ਚੜ੍ਹਦੇ ਨਾਲ ਚੜ੍ਹਾਈ ਕਰਾਂਗੇ, ਹੁਣ ਰਾਤ ਨੂੰ ਇੱਥੇ ਆਰਾਮ ਕਰ ਲਓ। ਫੌਜਾਂ ਨੇ ਤੰਬੂ ਲਾਉਣੇ ਸੂਸ ਪਰਦਰ ਤੇ, ਸੈਦ ਖਾਂ ਜਰਨੈਲ ਦਾ ਤੰਬੂ ਵੀ ਲੱਗ ਗਿਆ। ਕਹਿੰਦੇ ਨੇ ਜਦੋਂ ਆਪਣੇ ਤੰਬੂ ਵਿੱਚ ਸੈਦ ਖਾਂ ਜਰਨੈਲ ਬਹਿ ਗਿਆ ਪਲੰਘੇ ਤੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਸੈਦ ਖਾਂ ਜਰਨੈਲ 10,000 ਫੌਜ ਲੈ ਕੇ ਚੜ੍ਹਾਈ ਕਰਕੇ ਆ ਰਿਹਾ, ਚੜ੍ਹਾਈ ਤਿਆਰੀਆਂ ਕਰ ਲਓ ਭਾਈ। ਕਹਿੰਦੇ ਸਿੰਘ ਵੀ ਤਿਆਰੀਆਂ ਕਰਨ ਲੱਗੇ, ਕਮਰ ਕਸੇ ਕਸਣ ਲੱਗ ਗਏ। ਇੱਧਰੋਂ ਹੁਣ ਭੈਣ ਨਸੀਰਾਂ ਦੀ ਅਰਦਾਸ, ਸਤਿਗੁਰ ਜੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਉੱਪਰ ਚੜ੍ਹੇ ਤੇ ਇੱਕ ਤੀਰ ਮਹਾਰਾਜ ਨੇ ਆਨੰਦਪੁਰ ਦੇ ਕਿਲੇ ਉੱਪਰ ਖਲੋ ਕੇ ਛੱਡੇ। ਜਦ ਤੀਰ ਛੱਡਿਆ, ਉਹ ਤੀਰ ਸਿੱਧਾ ਆ ਕੇ ਤੰਬੂ ਦੇ ਵਿੱਚ ਜਿਸ ਪਲੰਘੇ ਤੇ ਸੈਦ ਖਾਂ ਜਰਨੈਲ ਬੈਠਾ ਸੀ, ਪਲੰਘੇ ਦੇ ਪਾਵੇ ਚ ਵੱਜੇ। ਬੜਾ ਘਬਰਾ ਗਿਆ ਵੀ ਇਹ ਤੀਰ ਕਿੱਧਰੋਂ ਆਇਆ, ਸਿਪਾਹੀ ਵੀ ਭੱਜ ਕੇ ਆ ਗਏ। ਕਹਿੰਦੇ ਵੀ ਕੋਈ ਸ਼ਿਕਾਰੀ ਹੋਣਾ ਉਹਨੇ ਤੀਰ ਮਾਰਿਆ ਹੋ। ਜਦੋਂ ਤੀਰ ਵੇਖਿਆ ਤੇ ਸਿਪਾਹੀ ਕਹਿੰਦੇ, ਜੀ ਇਹ ਤੀਰ ਆਮ ਤੀਰ ਨਹੀਂ ਹੈ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਹੈ। ਕਹਿੰਦੇ ਭਾਈ ਤੁਹਾਨੂੰ ਕਿਵੇਂ ਪਤਾ?

0: ਸਵਾ ਤੋਲਾ ਸੋਨਾ ਮੜਿਆ, ਸਵਾ ਤੋਲਾ ਆ ਵੇਖੋ ਤੀਰ ਨਾਲ ਸੋਨਾ ਮੜਿਆ। ਸੋਨਾ ਮੜਨ ਦਾ ਕਾਰਨ ਇਹ ਸੀ ਜਿਸ ਦੇ ਇਹ ਤੀਰ ਲੱਗ ਜਾਵੇ, ਜੇ ਤੇ ਤੀਰ ਨਾਲ ਕੋਈ ਮਰ ਗਿਆ ਉਹਦੀ ਜੋ ਵੀ ਅੰਤਮ ਮਰਯਾਦਾ ਹੈ ਉਹਦਾ ਪ੍ਰਬੰਧ ਹੋ ਸਕੇ, ਤੇ ਜੇ ਕੋਈ ਬਚ ਜੇ ਫਿਰ ਉਹਦੇ ਇਲਾਜ ਦਾ ਪ੍ਰਬੰਧ ਹੋ ਸਕੇ। ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਜਾਂ ਨੂੰ ਕੌਣ ਸਮਝ ਸਕਦਾ ਹੈ।

0: ਬਣ ਗਏ ਤੇ ਤੀਜੇ ਪਾਵੇ ਵਿੱਚ ਵੱਜਿਆ ਤੇ ਜਦੋਂ ਤੀਰ ਆ ਕੇ ਸਿੱਧੇ ਨਾ ਬਣ ਗਏ ਦੇ ਪਾਵੇ ਵਿੱਚ ਵੱਜਣ ਲੱਗੇ ਕਹਿੰਦੇ ਨੇ ਸੈਦ ਖਾਂ ਜਰਨੈਲ ਦੀਆਂ ਫੌਜਾਂ ਤੇ ਉਦੋਂ ਹੀ ਪਛਾਣ ਨੂੰ ਭੱਜਣ ਲੱਗ ਗਏ ਵੀ ਤੀਰ ਆ ਕਿੱਧਰੋਂ ਰਹੇ ਤੀਰ ਚਲਾਉਣ ਵਾਲਾ ਕੋਈ ਦਿਖਦਾ ਨੀ ਜਦ ਦਿਖਦਾ ਹੀ ਨੀ ਤੇ ਮੁਕਾਬਲਾ ਕੀ ਕਰਾਂਗੇ ਸਤਨਾਮ
1: ਸ੍ਰੀ ਵਾਹਿਗੁਰੂ
0: ਇਹਨਾਂ ਦਾ ਮੁਕਾਬਲਾ ਕੀ ਕਰਾਂਗੇ ਇੰਨੇ ਚਿਰ ਨੂੰ ਕਹਿੰਦੇ ਮਹਾਰਾਜ ਨੇ ਚੌਥਾ ਤੀਰ ਛੱਡਤਾ ਜਦ ਚੌਥਾ ਤੀਰ ਛੱਡਿਆ ਉਹ ਬਲਗੇ ਦੇ ਚੌਥੇ ਪਾਵੇ ਵਿੱਚ ਆ ਕੇ ਵੱਜਿਆ ਤੇ ਉਸ ਤੀਰ ਦੇ ਨਾਲ ਇੱਕ ਚਿੱਠੀ ਬੰਨੀ ਸੈਦ ਖਾਂ ਜਰਨੈਲ ਨੇ ਉਹ ਚਿੱਠੀ ਖੋਲ੍ਹ ਕੇ ਪੜ੍ਹੀ ਤੇ ਉਸ ਚਿੱਠੀ ਵਿੱਚ ਲਿਖਿਆ ਸੀ ਸੈਦ ਖਾਂ ਜਰਨੈਲ ਚੜ੍ਹਾਈ ਕਰਕੇ ਤੇ ਆ ਗਿਆ ਪਰ ਇੱਕ ਗੱਲ ਸੋਚ ਲੈ ਜੇ ਸਾਨੂੰ ਇੱਥੇ ਬੈਠਿਆਂ ਨੂੰ ਤੇਰੇ ਪਲੰਗੇ ਦੇ ਪਾਵੇ ਦਿਖਦੇ ਆ ਸਾਨੂੰ ਤੇਰੀ ਛਾਤੀ ਵੀ ਦਿਖਦੀ ਸੈਦ ਖਾਂ ਜਰਨੈਲ ਜੇ ਸਾਡਾ ਛੱਡਿਆ ਹੋਇਆ ਤੀਰ ਜਾ ਕੇ ਤੇਰੇ ਪਲੰਗੇ ਦੇ ਪਾਵੇ ਵਿੱਚ ਵੱਜ ਸਕਦਾ ਹੈ ਤੇ ਸਾਡਾ ਛੱਡਿਆ ਹੋਇਆ ਤੀਰ ਤੇਰੀ ਛਾਤੀ ਵਿੱਚ ਵੀ ਵੱਜ ਸਕਦਾ ਹੈ ਜਦੋਂ ਸੈਦ ਖਾਂ ਜਰਨੈਲ ਨੇ ਚਿੱਠੀ ਪੜ੍ਹੀ ਇੱਕ ਵਾਰੀ ਤਾਂ ਭੈਣ ਨਸੀਰਾਂ ਦੀਆਂ ਸਾਰੀਆਂ ਗੱਲਾਂ ਯਾਦ ਆਉਣ ਲੱਗ ਗਈਆਂ ਵੀ ਜੋ ਗੱਲਾਂ ਭੈਣ ਨਸੀਰਾਂ ਕਰਦੀ ਸੀ ਉਹ ਗੱਲਾਂ ਸੱਚ ਪਰ ਅਜੇ ਵੀ ਮਾਣ ਹੈ ਸੈਦ ਖਾਂ ਦੀ 32 ਸਾਲ ਦੀ ਉਮਰ ਲਿਖਿਆ ਇਤਿਹਾਸ ਵਿੱਚ ਮਾਣ ਹੈ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਏਡਾ ਹੀ ਕਰਾਮਾਤੀ ਹੈ ਦੂਰ ਖੜਾ ਜੀਤ ਚਲਾਉਂਦਾ ਤੇ ਆ ਕੇ ਮੇਰੇ ਬਲੰਗੇ ਦੇ ਪਾਵੇ ਵਿੱਚ ਵੱਜਦਾ ਹੈ ਫਿਰ ਸਿੱਧਾ ਆ ਕੇ ਮੱਥੇ ਵਿੱਚ ਵੱਜੇ ਆ ਕੇ ਮੇਰੇ ਨਾਲ ਮੁਕਾਬਲਾ ਕਰੇ ਸਾਧ ਸੰਗਤ ਜੀ ਇੱਧਰ ਹੁਣ ਦਿਨ ਦਾ ਜਦੋਂ ਚੜ੍ਹਾਅ ਹੋਣ ਲੱਗ ਗਿਆ ਸਿੰਘਾਂ ਨੇ ਕਬਰ ਕਸੇ ਕਰ ਲਏ ਘੋੜਿਆਂ ਤੇ ਸਵਾਰੀਆਂ ਕਰਨ ਲੱਗ ਗਏ ਸ਼ਸਤਰ ਸਾਰੇ ਚੁੱਕ ਲਏ ਚਲੋ ਮਹਾਰਾਜ ਚੱਲੀਏ ਤੇ ਧੰਨ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਸਿੰਘੋ ਹੁਣ ਜਿਹੜੀ ਰਣਨੀਤੀ ਸੀ ਨਾ ਉਹ ਬਦਲ ਗਈ ਹੁਣ ਲੜਾਈ ਆਪਾਂ ਇਹ ਲੜਾਈ ਹੁਣ ਇੱਦਾਂ ਹਥਿਆਰਾਂ ਦੀ ਲੜਾਈ ਨਹੀਂ ਹਥਿਆਰਾਂ ਦੀ ਲੜਾਈ ਨਹੀਂ ਰਹੀ ਮਹਾਰਾਜ ਫੇਰ ਕਹਿੰਦੇ ਸੈਦ ਖਾਂ ਨੇ ਹੁਣ ਵੰਗਾਰ ਪਾ ਲਈ ਹੈ ਸੈਦ ਖਾਂ ਨੇ ਮੈਨੂੰ ਇਕੱਲੇ ਨੂੰ ਵੰਗਾਰਿਆ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਏਡਾ ਹੀ ਕਰਾਮਾਤੀ ਹੈ ਏਡਾ ਹੀ ਸਮਰੱਥ ਹੈ ਫਿਰ ਇਕੱਲਾ ਆ ਕੇ ਮੇਰੇ ਸਾਹਮਣੇ ਖਲੋ ਕੇ ਤੇ ਦਿਖਾਵਾ ਹੁਣ ਅਸੀਂ ਇਕੱਲੇ ਹੀ ਆਵਾਂਗੇ ਇਕੱਲੇ ਜਾਓ

0: ਗੁਰੁ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਹਿੰਦੇ ਜਦੋਂ ਸਤਿਗੁਰੂ ਜੀ ਦੀ ਨਜ਼ਰ ਪੈਂਦੀ ਹੈ, ਇੱਕ ਲੋਹਾ ਹੁੰਦਾ ਹੈ ਉਹਦੀ ਕੀਮਤ ਥੋੜੀ ਬਹੁਤੀ ਹੁੰਦੀ ਹੈ, ਪਰ ਜਦੋਂ ਸਤਿਗੁਰੂ ਜੀ ਦੀ ਨਜ਼ਰ ਪੈਂਦੀ ਹੈ ਲੋਹੇ ਤੋਂ ਲਾਲ ਬਣ ਜਾਂਦਾ, ਤੇ ਲਾਲ ਦੀ ਕੀਮਤ ਬਹੁਤ ਹੁੰਦੀ ਹੈ। ਹਰੇਕ ਬੰਦਾ ਲਾਲ ਖਰੀਦ ਨਹੀਂ ਸਕਦਾ,
1: ਸ੍ਰੀ ਵਾਹਿਗੁਰੂ
0: ਕੀਮਤ ਬਣ ਜਾਂਦਾ। ਹਰ ਜੀਓ ਨਮਾਣਿਆ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ
1: ਕੁਰਬਾਨ
0: ਕੁਰਬਾਨ। ਹੱਥੋਂ ਹਥਿਆਰ ਛੁੱਟ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ, ਸਾਧ ਸੰਗਤ ਜੀ ਸਾਰੀ ਹਉਮੈ ਦੂਰ ਭੱਜ ਗਈ, ਮਨ ਦਾ ਹੰਕਾਰ ਟੁੱਟ ਗਿਆ। ਮਹਾਰਾਜ ਘੋੜੇ ਤੋਂ ਉਤਰੇ ਤੇ ਸਤਿਗੁਰ ਜੀ ਦੇ ਚਰਨਾਂ ਚ ਸੀਸ ਰੱਖ ਦਿੱਤਾ। ਮਹਾਰਾਜ ਇਹੋ ਜਿਹਾ ਤੁਹਾਡੇ ਬਾਰੇ ਸੁਣਿਆ ਸੀ, ਤੂੰ ਵੀ ਵੱਧ ਕੇ ਪਾਇਆ, ਮੇਰੀ ਮੱਤ ਮਾਰੀ, ਮੇਰੀ ਮੱਤ ਤੇ ਪੜਦਾ ਪੈ ਗਿਆ ਮਹਾਰਾਜ, ਮੈਂ ਤੁਹਾਡੇ ਤੇ ਚੜ੍ਹਾਈ ਕਰਕੇ ਆ ਗਿਆ, ਕਿਰਪਾ ਕਰੋ ਮਹਾਰਾਜ ਮੈਨੂੰ ਬਖਸ਼ ਲਓ। ਤੁਸੀਂ ਬਖਸ਼ਣ ਹਾਰੇ ਦਿਆਲੂ ਹੋ,

ਕਰਪਾਲੂ ਬਖਸ਼ ਲੋ ਮਹਾਰਾਜ। ਰਾਤ ਵੀ ਆਪ ਜੀ ਦੇ ਨਾਲ ਵਚਨ ਕੀਤਾ ਸੀ ਵੀ ਸਿੱਖਾ ਤੇਰੇ ਢੈਣ ਵਿੱਚ ਦੇਰੀ ਹੈ, ਗੁਰੂ ਨਾਨਕ ਬਖਸ਼ਣ ਲੱਗਾ ਦੇਰ ਨਹੀਂ ਲਾਉਂਦਾ। ਮਹਾਰਾਜ ਨੇ ਮੁੰਡਿਆਂ ਤੋਂ ਫੜਿਆ, ਉਠਾਇਆ ਸੈਦ ਖਾਂ ਜਰਨੈਲ, ਗਲ ਨਾਲ ਲਾਇਆ, ਪਿਆਰ ਦਿੱਤਾ। ਕਹਿੰਦੇ ਹੁਣ ਫਿਰ ਕੀ ਚਾਹੀਦਾ? ਕਹਿੰਦਾ ਜੀ ਮੈਨੂੰ ਆਪਣਾ ਬਣਾ, ਮੇਰੀਆਂ ਭੁੱਲਾਂ ਗਲਤੀਆਂ ਨਾ ਚਿਤਾਰੋ, ਮੈਨੂੰ ਆਪਣਾ ਬਣਾ ਲਓ, ਮੇਰਾ ਆਉਣਾ ਜਾਣਾ ਸੰਸਾਰ ਦੇ ਸਫਲਾ ਹੋ ਜਾਏ। ਫਿਰ ਮਹਾਰਾਜ ਨੇ ਆਪਣੇ ਗੁੱਟ ਦੇ ਵਿੱਚੋਂ ਨਾ ਸਿਮਰਨਾ ਲਾ ਕੇ ਸੈਦ ਖਾਂ ਜਰਨੈਲ ਨੂੰ ਮਾਲਾ ਫੜਾ। ਕਹਿੰਦੇ ਸੈਦ ਖਾਂ ਲੈ ਅੱਲਾ ਅੱਲਾ ਦੀਆਂ ਮਾਲਾ ਫੇਰਿਆ ਕਰ ਤੇ ਆਪਣਾ ਆਉਣਾ ਜਾਣਾ ਸੰਸਾਰ ਤੇ ਸਫਲਾ ਕਰ, ਅੱਲਾ ਅੱਲਾ ਦੀਆਂ ਮਾਲਾ ਫੇਰਿਆ ਕਰ। ਸੱਤ ਵਚਨ ਕਹਿ ਕੇ ਫਿਰ ਸੈਦ ਖਾਂ ਜਰਨੈਲ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਰੀਦ ਬਣ ਗਿਆ। ਅੱਲਾ ਅੱਲਾ ਦੀਆਂ ਮਾਲਾ ਫੇਰ ਕੇ ਲੋਕ ਵੀ ਸਵਾਰਿਆ, ਪਰਲੋਕ ਵੀ ਸਵਾਰਿਆ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਕਰ ਸਕਦੇ ਸੀ, ਜਿਹਦੇ ਹੱਥ ਵਿੱਚ ਮਾਲਾ ਸੀ। ਮਾਧੋ ਦਾਸ ਵਰਾ ਕੀ ਆ ਨੰਦੇੜ ਸਾਹਿਬ ਦੀ ਧਰਤੀ ਤੇ ਰਹਿੰਦਾ, ਮਹਾਰਾਜ ਦੇ ਦੀਦਾਰ ਹੋਏ, ਮਹਾਰਾਜ ਨੇ ਉਹਦੇ ਹੱਥੋਂ ਮਾਲਾ ਛਡਾ ਦਿੱਤੀ ਤੇ ਤਲਵਾਰ ਫੜਾ ਦਿੱਤੀ ਵੀ ਜਾ ਭਾਈ ਪੰਜਾਬ ਜਾ ਕੇ ਸਾਹਿਬਜ਼ਾਦਿਆਂ ਦਾ ਬਦਲਾ ਲੈ, ਸਰਹੰਦ ਦੀ ਧਰਤੀ ਤੇ ਫਿਰ ਚੜ੍ਹਾਈ ਕਰਕੇ ਗਏ ਬਾਬਾ ਬੰਦਾ ਸਿੰਘ ਜੀ ਬਹਾਦਰ, ਸਾਹਿਬਜ਼ਾਦਿਆਂ ਦਾ ਬਦਲਾ ਲਿਆ, ਭਾਈ ਵਜ਼ੀਰ ਖਾਂ ਵਰਗਿਆਂ ਨੂੰ ਸੋਧਿਆ, ਸੋਧਾ ਲਾ। ਜਿਹਦੇ ਹੱਥ ਮਾਲਾ ਸੀ ਉਹਦੇ ਹੱਥੋਂ ਮਾਲਾ ਛਡਾ ਦੀ ਤੇ ਤਲਵਾਰ ਫੜਾ ਦੀ, ਤੇ ਜਿਹੜਾ ਤਲਵਾਰ ਲੈ ਕੇ ਆਇਆ ਸੀ ਉਹਦੇ ਹੱਥੋਂ ਤਲਵਾਰ ਛਡਾ ਦੀ ਤੇ ਮਾਲਾ ਫੜਾ ਦੀ। ਆਖੋ ਸਤਨਾਮ ਐਸੇ ਸਤਨਾਮ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਊਚ ਪਾਰ ਬਿਆਨ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਬਨੇਰੇ, ਪਸ਼ੂ ਪ੍ਰੇਤ ਮੁਗਤ ਕੋ ਤਾਰੇ ਵਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਭਾਗਾਂ ਵਾਲੇ ਆ ਸਤਿਗੁਰੂ ਜੀ ਦੇ ਦਰ ਕਰਦੀ ਸੰਗਤ ਮਿਲੀ ਹੈ, ਦਰਸ਼ਨ ਦਾਰੇ ਕਰਨ ਦਾ ਸੁਭਾਗ ਮਿਲਿਆ। ਆਓ ਹੁਣ ਸਮਾਂ ਸਮਾਪਤੀ ਦਾ ਹੋ ਗਿਆ, ਆ ਧਾਰਨਾ ਪੜ ਕੇ ਫਿਰ ਆਪਾਂ ਕੀਰਤਨ ਦੀ ਸਮਾਪਤੀ ਕਰੀਏ। ਕੋਈ ਰਸਨਾ ਵਾਂਝੀ ਨਾਰੇ ਭਾਈ, ਸਾਰੀਆਂ ਸੰਗਤਾਂ ਨੇ ਨਾਲ ਨਾਲ ਬੋਲ ਕੇ ਰਸਨਾ ਪਵਿੱਤਰ ਕਰਨੀ। ਮਹਾਂਪੁਰਖ ਬਾਬਾ ਪ੍ਰਤਾਪ ਸਿੰਘ ਜੀ ਜਥੇ ਸਮੇਤ ਪਹੁੰਚੇ ਆ, ਸਾਰਿਆਂ ਨੂੰ ਜਿੱਥੇ ਦਰਸ਼ਨ ਦਾਰੇ ਇਹਨਾਂ ਦੀ ਬਦੌਲਤ ਹੋ ਰਹੇ ਨੇ, ਕਥਾ ਕੀਰਤਨ ਦਾ ਵੀ ਸਮਾਂ ਮਿਲਿਆ, ਨਾਲ ਬਹੁਤ ਸਤਿਕਾਰਯੋਗ ਬਾਬਾ ਮਨਜੀਤ ਸਿੰਘ ਜੀ, ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਉਹਨਾਂ ਤੋਂ ਵਰੋਸ ਆਏ ਨੇ, ਉਹਨਾਂ ਵੀ ਦਰਸ਼ਨ ਦਿੱਤੇ ਨੇ। ਹੋਰ ਬੇਅੰਤ ਰੂਹਾਂ ਸੰਗਤਾਂ ਵਿੱਚ ਜੁੜ ਕੇ ਬੈਠੀਆਂ ਸਾਰੀਆਂ ਨੂੰ ਜੀ ਆਇਆਂ ਧੰਨਵਾਦ ਹੈ। ਔਰ ਸਿੰਘ ਸਾਹਿਬ ਜੀ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ, ਜੋ ਬੜੇ ਪਿਆਰ ਸਤਿਕਾਰ ਨਾਲ ਭਾਵਨਾ ਨਾਲ ਜਿੱਥੇ ਸਤਿਗੁਰੂ ਜੀ ਦੀ ਸੇਵਾ ਨਿਭਾ ਰਹੇ ਨੇ, ਦੱਸ ਰਿਆਂ ਨੂੰ ਮਹਾਂਪੁਰਖਾਂ ਨੂੰ ਬੜੀਆਂ ਅਸੀਸਾਂ ਤੇ ਬਖਸ਼ੀਸਾਂ ਬਖਸ਼ਦੇ ਨੇ, ਬੜਾ ਪਿਆਰ ਤੇ ਸਤਿਕਾਰ ਬਖਸ਼ਦੇ ਨੇ। ਪੰਜ ਦੀਵਾਨਾਂ ਦੀ ਬਖਸ਼ਿਸ਼ ਹੋਈ, ਅੱਜ ਚੌਥੇ ਦੀਵਾਨ ਦੀ ਸਮਾਪਤੀ ਹੋ ਰਹੀ ਹੈ ਤੇ ਕੱਲ੍ਹ ਨੂੰ ਪੰਜਵੇਂ ਦੀਵਾਨ ਸਜਣਗੇ। ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਗੁਰਦੁਆਰਾ ਸਾਹਿਬ ਜੀ ਦੀ ਸਮੂਹ ਪ੍ਰਬੰਧਕ ਕਮੇਟੀ ਸੇਵਾਦਾਰ ਵੀਰਾਂ ਦਾ ਧੰਨਵਾਦ, ਜਥੇਦਾਰ ਸਾਹਿਬ ਜੀ ਦਾ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਪਠਾਨਕੋਟ ਸ਼ੁਕਰਾਨਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਬਸ ਇਹੀ ਖੈਰ ਮੰਗੀਏ ਸਤਿਗੁਰੂ ਬਾਜਾਂ ਵਾਲਿਆ, ਜਿਹੜੀ ਨਦਰ ਅੱਜ ਨਦਰ ਦਾ ਪ੍ਰਕਰਨ ਸ਼ੁਰੂ ਹੋਇਆ ਸੀ, ਜਿਹੜੀ ਨਦਰ ਸੈਦ ਖਾਂ ਜਰਨੈਲ ਤੇ ਪਾਈ, ਕਿਰਪਾ ਕਰੋ ਬਾਬਾ ਅਮਰਜੀਤ ਸਿੰਘ ਜੀ ਮਾਛੀ ਬਾੜੇ ਤੋਂ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ, ਤੇ ਸਾਧ ਸੰਗਤ ਬਸ ਇਹੀ ਖੈਰ ਮੰਗੀ ਮਹਾਰਾਜ ਪ੍ਰੇਮ ਦੀ ਨਜ਼ਰ ਸਾਡੇ ਤੇ ਵੀ ਪਾ ਦਿਓ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਆਓ ਪੜ

ਸੋ ਇਤਨੀ ਕਾਜ ਦੀ ਪ੍ਰਵਾਨ ਕਰਨੀ ਬੋਲਦਿਆਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਬਖਸ਼ਣ ਯੋਗ। ਆਓ ਹਰ ਜਸ ਦੀ ਪੌੜੀ ਪੜ੍ਹ ਕੇ ਸਮਾਪਤੀ ਕਰੀਏ। ਕੱਲ ਫਿਰ ਸ਼ਾਮਾਂ ਨੂੰ ਦੀਵਾਨ ਸਜਣਗੇ, ਸਭ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ।

0: ਸਲੋਕ ਮਹੱਲਾ ਪਹਿਲਾ। ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫ੍ਰੈਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਬੋ ਵਿਸਮਾ ਸ਼ਿਫਤ ਵਿਸਮਾ ਸ਼ਾਲਾ ਵਿਸਮਾ ਦੂਜੜ ਵਿਸਮਾ ਜਗਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾ ਦੇਖੈ ਹਾਜਰਾ ਹਜੂਰ ਵੇਖ ਵਿੜਾਣ ਰਿਹਾ ਵਿਸਮਾ ਨਾਨਕ ਪੂਜਣ ਪੂਰੇ ਬਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼।

ਪਹਿਲਾ ਭੈ ਵਿੱਚ ਪਾਉਣ ਵਹਿ ਸਦਵਾਓ ਭੈ ਵਿੱਚ ਲੈ ਲਗ ਦਰਿਆਓ ਭੈ ਵਿੱਚ ਅਗਨ ਕਢੇ ਵਿਗਾਰ ਭੈ ਵਿੱਚ ਧਰਤੀ ਦੱਬੀ ਵਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਅਨਕੋਹ ਕਰੋੜੀ ਚਲਤਨ ਭੈ ਵਿੱਚ ਸਿਧ ਪੁਰਨ।

ਕਜ ਕਜ ਕਰ ਅਗ ਜਾਵੇ ਸੋਨੀਆਂ ਲੋ ਜਾਵੇ ਸਤ ਸ਼੍ਰੀ ਅਕਾਲ ਗੁਰਬਰ ਅਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਨੌ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

0: ਬਹੁਤ ਅਨੰਤ
1: ਲਾਟੂ ਮਾਧਾਣੀਆਂ ਨਗਾਹ ਪੰਕੀ ਪਾਉਂਦਿਆਂ ਲੈ ਨਿਸਾਹ ਸੁਵੇ ਝਾੜ ਪਵਾਈਏ ਜੰਤ ਨਾਨ ਪਾਉਂਦਿਆਂ ਗਣਤੰਤ ਬੰਧਨ ਬੰਦ ਪਵਾਏ ਸੋਏ ਪੈ ਨੱਚੇ ਸਭ ਕੋਏ ਨੱਚ ਨੱਚ ਹੱਸੇ

ਵਿੱਚ ਲਿਆ, ਹਾਂ ਵਿੱਚ ਖੱਟਿਆ, ਹਾਂ ਵਿੱਚ ਗਿਆ, ਹਾਂ ਵਿੱਚ ਸਚਿਆਰ ਕੁੜਿਆਰ, ਹਾਂ ਵਿੱਚ ਪਾਪਨ ਵਿਚਾਰ, ਹਾਂ ਵਿੱਚ ਨਰਕ ਸੁਰਗ ਉਤਾਰ।